0: The Victorian Government, Melbourne.
1: Station sponsor, The World at Night, on your local station, Plenty Valley FM.
2: میں بکی سنگھ حاضر ہاں لے کے پروگرام گلاں چو گل اج منگلوار کا دن شامی 6 to 8 میں تھوڑے نال سانجھ پاواں گا اس پروگرام گلاں چو گل ہر وہ گل جو اسی پروار چ بہ کے کر سکتے ہاں ہر وہ گل جو کیتی جانی چاہیے ہے گلاں جو سانو پربھاوت کردیاں نے گلاں سونے دیس پنجاب دیاں جسنو چھڈ کے اسی پردیسی ہوئے ہیں گلاں ਜੋ ਸਾਡਾ ਮਾਰਗ ਰੋਸ਼ਨ ਕਰਦੀਆਂ ਨੇ ਇਹ ਪ੍ਰੋਗਰਾਮ ਹਰ ਮੰਗਲਵਾਰ 6 to 8 ਤੁਸੀਂ ਪਲੈਂਟੀ ਵੈਲੀ FM ਤੇ ਲਾਈਵ ਸੁਣ ਸਕਦੇ ਹੋ ਇਸ ਤੋਂ ਬਾਅਦ ਪੁਰਾਣੇ ਪ੍ਰੋਗਰਾਮਾਂ ਨੂੰ ਪਲੈਂਟੀ ਵੈਲੀ FM pvfm.org.au ਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ ਪਹਿਲਾ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਉਸ ਅਕਾਲ ਪੁਰਖ ਦੀ ਉਸਤਤ ਕਰਦੇ ਹਾਂ ਅਤੇ ਉਸ ਉਸਤਤ ਦੇ ਵਿੱਚ ਅਸੀਂ ਅੱਜ ਦੀ ਸ਼ਾਮ ਮਹੀਨਾ ਜੇਠ ਦਾ ਸਾਂਝ ਪਾਉਂਦੇ ਹਾਂ

ਹਰਜਿੰਦਰ ਸਿੰਘ ਹੋਰਾਂ ਦਾ ਇਹ ਸ਼ਬਦ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਵਿੱਚ ਇਹ ਪ੍ਰੋਗਰਾਮ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਹਰ ਮੰਗਲਵਾਰ ਅਸੀਂ ਸ਼ਾਮੀ ਤੁਹਾਡੇ ਰੂਬਰੂ ਕਰਦੇ ਹਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਪਲੈਂਟੀ ਵੈਲੀ ਐਫ ਐਮ ਤੋਂ ਵੱਖ ਵੱਖ ਬੋਲੀਆਂ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਜਿੱਥੇ ਸਥਾਨਕ ਸਰਕਾਰ ਦੀਆਂ ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਤੁਸੀਂ ਆਪਣੇ ਵਪਾਰ ਨੂੰ ਖਾਸ ਤੌਰ 'ਤੇ ਵਪਾਰ ਜੋ ਪਲੈਂਟੀ ਵੈਲੀ ਐਫ ਐਮ ਦੇ ਉੱਤਰ ਵਾਲੇ ਪਾਸੇ ਦੇ ਇਲਾਕਿਆਂ ਵਿੱਚ ਚੱਲਦੇ ਨੇ ਉਹਨਾਂ ਨੂੰ ਉਹਨਾਂ ਦੇ ਕੰਮਾਂ ਬਾਰੇ ਉਹਨਾਂ ਦੇ ਵਪਾਰ ਬਾਰੇ ਉਹਨਾਂ ਦੀਆਂ ਤਜ਼ਰਬਿਆਂ ਨੂੰ ਇੱਥੇ ਸਾਂਝਾ ਕਰਕੇ ਸਾਨੂੰ ਖੁਸ਼ੀ ਮਿਲਦੀ ਹੈ ਪਲੈਂਟੀ ਵੈਲੀ ਐਫ ਐਮ ਭਾਈਚਾਰੇ ਦਾ ਸਾਂਝਾ ਉੱਦਮ ਹੈ ਇਸ ਉੱਦਮ ਦੇ ਲਈ ਤੁਸੀਂ ਵਿੱਕੀ ਸਿੰਘ ਨਾਲ ਸਾਂਝ ਪਾ ਸਕਦੇ ਹੋ ਮੇਰੇ ਨਾਲ ਸਾਂਝ ਪਾਉਣ ਦੇ ਲਈ ਤੁਸੀਂ ਮੈਨੂੰ ਇੱਕ ਨੰਬਰ 'ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਬਾਅਦ ਦੇ ਵਿੱਚ ਵੀ ਐਸ ਐਮ ਐਸ ਕਰਦੇ ਹੋ 0468-277-886 ਜਿਹੜਾ ਕਿ ਸਾਡਾ ਪ੍ਰੋਗਰਾਮ ਹੈ ਅਤੇ 0468-277-886 ਦੇ ਉੱਤੇ ਤੁਸੀਂ ਸਾਨੂੰ ਸੁਨੇਹਾ ਲਾ ਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸਾਂਝ ਪਾ ਸਕਦੇ ਜੇ ਗੱਲਾਂ ਚੋਂ ਗੱਲ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਸਾਡੇ ਆਲੇ ਦੁਆਲੇ ਕੁਝ ਗਤੀਵਿਧੀਆਂ ਹੋ ਰਹੀਆਂ ਨੇ ਜ਼ਿੰਦਗੀ ਜਿਉਣ ਦੇ ਲਈ ਜੋ ਸਾਨੂੰ ਸਿੱਖਿਆ ਮਿਲੀ ਹੈ ਜ਼ਿੰਦਗੀ ਜਿਉਣ ਦੇ ਲਈ ਜੋ ਦਿਸ਼ਾ ਨਿਰਦੇਸ਼ ਸਾਨੂੰ ਸਿਆਣੀਆਂ ਗੱਲਾਂ ਸਾਡੇ ਬਾਬਿਆਂ ਨੇ ਕਹੀਆਂ ਗੁਰਬਾਣੀ ਵਿੱਚ ਕਹੀਆਂ ਸਾਡੇ ਸ਼ਾਸਤਰਾਂ 'ਚ ਲਿਖੀਆਂ ਗਈਆਂ ਕਿਤਾਬਾਂ ਰਾਹੀਂ ਅਜੋਕੇ ਯੁੱਗ ਦੇ ਡਿਜੀਟਲ ਸੁਨੇਹਿਆਂ ਰਾਹੀਂ ਸਾਡੇ ਕੋਲ ਪਹੁੰਚਦੀਆਂ ਨੇ ਉਹ ਤੁਹਾਡੇ ਨਾਲ ਸਾਂਝ ਪਾ ਕੇ ਸਾਨੂੰ ਖੁਸ਼ੀ ਮਿਲਦੀ ਹੈ ਇਹਨਾਂ ਦਿਨਾਂ ਦੇ ਵਿੱਚ ਮੈਲਬਰਨ ਜੇ ਮੈਂ ਕਹਾਂ ਕਿ ਇੱਕ ਸੂਫੀ ਰੰਗ ਵਿੱਚ ਰੰਗਿਆ ਹੈ ਤਾਂ ਗਲਤ ਨਹੀਂ ਹੋਵੇਗਾ ਸੂਫੀ ਰੰਗ ਤੋਂ ਮੇਰਾ ਮਤਲਬ ਸਾਡੇ ਆਲੇ ਦੁਆਲੇ ਜੋ ਹੋ ਰਿਹਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਇਦ ਆਪਣੀ ਕਿਸਮ ਦਾ ਪਹਿਲਾ ਪੰਜਾਬੀ ਸ਼ੋਅ ਜਿਹੜਾ ਕਿ ਲਗਾਤਾਰ 2 ਦਿਨ ਸ਼ੋਅ ਹੋਏ ਸਤਿੰਦਰ ਸਰਤਾਜ ਹੋਣਾ ਦਾ ਉਹ ਸ਼ੋਅ ਹੋਇਆ ਸਾਡਾ ਸਰਤਾਜ ਜੋ ਗਾਣਿਆਂ ਵਿੱਚ ਨਜ਼ਰ ਆਉਂਦਾ ਹੈ ਸਾਡਾ ਸਰਤਾਜ ਜੋ ਬੋਲਾਂ ਵਿੱਚ ਨਜ਼ਰ ਆਉਂਦਾ ਹੈ ਉਹ ਹੋਰ ਹੈ ਸਾਡਾ ਸਰਤਾਜ ਜੋ ਹਾਲ ਭੀੜ ਵਿੱਚ ਨਜ਼ਰ ਆਉਂਦਾ ਹੈ ਉਹ ਕੁਛ ਹੋਰ ਹੈ ਇਸ ਪ੍ਰੋਗਰਾਮ ਬਾਰੇ ਮਿਲੀ ਜੁਲੀ ਜਿਹੜਾ ਕਿ ਜਵਾਬ ਮਿਲਿਆ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਟਿਕਟਾਂ ਖਰਚ ਕੇ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਪਰ ਫਿਰ ਵੀ ਬਹੁਤ ਸਾਰੇ ਲੋਕ ਸਨ ਉਹਨਾਂ ਨੂੰ ਲੱਗਦਾ ਸੀ ਕਿ ਜੋ ਸਰਤਾਜ ਨੂੰ ਅਸੀਂ ਸੁਣਦੇ ਹਾਂ ਜੋ ਸਰਤਾਜ ਅਸੀਂ ਮੰਚ 'ਤੇ ਵੇਖਦੇ ਹਾਂ ਇੱਕ ਵੱਡੇ ਭਰੇ ਇਕੱਠ ਵਿੱਚ ਵੇਖਦੇ ਹਾਂ ਉਹ ਬਿਲਕੁਲ ਵੱਖਰਾ ਹੈ ਇਹ ਮੈਂ ਸਮਝਦਾ ਇੱਕ ਕੁਦਰਤੀ ਨਜ਼ਾਰਾ ਹੁੰਦਾ ਹੈ ਸਾਡਾ ਨਜ਼ਰੀਆ ਬਦਲਣਾ ਕੁਦਰਤੀ ਤੌਰ 'ਤੇ ਇਹ ਵਰਤਾਰਾ ਸਾਡੇ ਜੀਵਨ ਦਾ ਸਾਡੀ ਮਨੁੱਖੀ ਸੋਚ ਦਾ ਇੱਕ ਹਿੱਸਾ ਹੈ ਪਿਛਲੀ ਵਾਰੀ ਮੈਂ ਇਹਦੇ 'ਤੇ ਗੱਲ ਕੀਤੀ ਸੀ ਨਜ਼ਰ ਅਤੇ ਨਜ਼ਰੀਆ ਜਿਹਦੇ ਬਾਰੇ ਮੈਨੂੰ ਕੁਛ ਸੱਜਣਾਂ ਨੇ ਕੁਛ ਮਸ਼ਵਰੇ ਵੀ ਦਿੱਤੇ ਅਤੇ ਉਹਨਾਂ ਨੇ ਇਸ ਤਰ੍ਹਾਂ ਦੀ ਗੱਲਬਾਤ ਨੂੰ ਅੱਗੇ ਵਧਾਉਣ ਦੇ ਲਈ ਤਰਜੀਹ ਦਿੱਤੀ ਮੈਂ ਸਮਝਦਾ ਕਿ ਸਾਡਾ ਨਜ਼ਰੀਆ ਹਮੇਸ਼ਾ ਹੀ ਜਾਂ ਸਾਡੇ ਵਿਚਾਰ ਹਮੇਸ਼ਾ ਹੀ ਇੱਕੋ ਜਿਹੇ ਨਹੀਂ ਹੁੰਦੇ ਮੇਰੀਆਂ ਨਜ਼ਰਾਂ ਦੇ ਵਿੱਚ ਮੈਂ ਰਜਨੀਸ਼ ਦੇ ਇਸ ਕਥਨ ਦੇ ਨਾਲ ਬਹੁਤ ਸਹਿਮਤ ਹਾਂ ਕਿ ਵਿਚਾਰ ਇੱਕ ਬੱਦਲ ਦੀ ਤਰ੍ਹਾਂ ਹੁੰਦੇ ਨੇ ਜੋ ਆਉਂਦੇ ਨੇ ਬਦਲਦੇ ਨੇ ਵਰਦੇ ਨੇ ਅਤੇ ਫਿਰ ਉੱਡ ਪਿੱਡ ਜਾਂਦੇ ਨੇ ਸਾਡਾ ਕਿਸੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ ਹਾਂ ਜੇ ਅਸੀਂ ਖੁੱਲ੍ਹੇ ਮਨ ਦੇ ਨਾਲ ਇਹਨਾਂ ਵਿਚਾਰਾਂ ਨੂੰ ਸੁਣਦੇ ਹਾਂ ਤਾਂ ਅਸੀਂ ਕਿਸੇ ਵਿਚਾਰ ਦੀ ਇੱਕ ਤੰਦ ਫੜ ਕੇ ਉਸ ਨੂੰ ਅੱਗੇ ਦੂਜੇ ਰੂਪ ਵਿੱਚ ਵਧਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ ਅਕਸਰ ਅਸੀਂ ਖਾਸ ਤੌਰ 'ਤੇ ਅਸੀਂ ਪੰਜਾਬੀ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਨਾਲ ਬਹੁਤੀ ਵਾਰੀ ਵਿਤਕਰਾ ਹੁੰਦਾ ਸਾਡੇ ਨਾਲ ਧੱਕਾ ਹੁੰਦਾ ਖਾਸ ਤੌਰ 'ਤੇ ਜਦੋਂ ਅਸੀਂ ਆਸਟ੍ਰੇਲੀਆ ਦੇ ਇੱਕ ਬਹੁ ਸੱਭਿਆਚਾਰਕ ਰੰਗ ਵਿੱਚ ਜੀਵਨ ਬਤੀਤ ਕਰਦੇ ਹਾਂ ਮੇਰੇ ਵਰਗਾ ਜੋ ਆਪਣੀ ਦਿੱਖ ਤੋਂ ਸਿਰ 'ਤੇ ਪੱਗ ਬੰਨੀ ਹੋਣ ਕਰਕੇ ਦੂਰੋਂ ਪਛਾਣਿਆ ਜਾਂਦਾ ਆ ਅਸੀਂ ਆਪਣੀ ਬੋਲੀ ਰੰਗ ਨਸਲ ਭੇਦਭਾਵ ਨੂੰ ਕਈ ਵਾਰੀ ਸਾਹਮਣੇ ਰੱਖ ਕੇ ਸਾਡੇ ਨਾਲ ਹੋ ਰਹੇ ਧੱਕੇ ਦੀ ਗੱਲ ਕਰਦੇ ਹਾਂ ਕਿ ਵਾਕਿਆ ਹੀ ਸਾਡੇ ਨਾਲ ਇੱਦਾਂ ਹੁੰਦਾ ਹੈ ਇਹੋ ਜਿਹੇ ਵਿਚਾਰਾਂ ਦੀ ਸਾਂਝ ਪਾਉਣ ਦੀ ਕੁਛ ਕੋਸ਼ਿਸ਼ ਮੈਂ ਤੁਹਾਡੇ ਨਾਲ ਅੱਜ ਕਰਾਂਗਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਜ਼ਰੂਰੀ ਨਹੀਂ ਕਿ ਜੋ ਮੇਰੇ ਵਿਚਾਰ ਅੱਜ ਨੇ ਆਉਂਦੇ ਕੁਛ ਦਿਨਾਂ 'ਚ ਵੀ ਮੇਰੇ ਵਿਚਾਰ ਇੱਦਾਂ ਦੇ ਰਹਿਣ
ਹੋ ਸਕਦਾ ਮੈਨੂੰ ਕਿਸੇ ਦੀ ਗੱਲ ਚੰਗੀ ਲੱਗੀ ਹੋਵੇ ਹੋ ਸਕਦਾ ਤੁਹਾਡੇ ਨਾਲ ਗੱਲਾਂ ਕਰਦਿਆਂ ਮੇਰੇ ਮਨ ਵਿੱਚ ਕੋਈ ਖਿਆਲ ਉਤਪੰਨ ਹੋਣ ਖਿਆਲ ਪੈਦਾ ਹੋ ਜਾਣ ਤਾਂ ਮੈਨੂੰ ਲੱਗੇ ਕਿ ਨਹੀਂ ਮੇਰੀ ਜਿਹੜੀ ਇਹ ਗੱਲ ਸੀਗੀ ਇਹ ਬਦਲ ਗਈ ਹੈ ਅੱਜ ਕੱਛ ਗੱਲ ਹੋਰ ਹੈ ਫਿਲਹਾਲ ਅੱਜ ਦੇ ਦਿਨ ਵਿੱਚ ਜਿਸ ਤਰ੍ਹਾਂ ਮੈਂ ਸੋਚਦਾ ਕੋਈ ਵੱਡਾ ਛੋਟਾ ਨਹੀਂ ਹੁੰਦਾ ਸ਼ਾਇਦ ਇਹ ਇੱਕ ਤਰ੍ਹਾਂ ਦਾ ਸੰਪਰਕ ਵਿੱਚ ਆਉਣ ਕਰਕੇ ਜਾਂ ਇਹਨੂੰ ਕਹਿ ਰਹੇ ਇੱਕ ਰੈਲੇਟਿਵ ਪ੍ਰੋਸੈਸ ਆ ਜਿਹਦੇ ਵਿੱਚ ਅਸੀਂ ਕਿਸ ਪੱਖ ਨੂੰ ਕਿਸ ਨਜ਼ਰੀਏ ਤੋਂ ਵੇਖਦੇ ਹਾਂ ਸਾਡੇ ਨਾਲ ਵਿਤਕਰਾ ਹੁੰਦਾ ਹੈ ਸਾਡੇ ਨਾਲ ਨੌਕਰੀ ਵਿੱਚ ਧੱਕਾ ਹੁੰਦਾ ਹੈ ਸਾਡੇ ਨਾਲ ਸਾਡੀ ਦਿੱਖ ਕਰਕੇ ਬੋਲੀ ਕਰਕੇ ਸਾਨੂੰ ਘੱਟ ਵੱਧ ਸੁਣਨਾ ਪੈਂਦਾ ਹੈ ਇਹਦੇ ਬਾਰੇ ਅਕਸਰ ਅਸੀਂ ਸੋਚਦੇ ਵੀ ਹਾਂ ਸਾਨੂੰ ਸਾਹਮਣਾ ਵੀ ਕਰਨਾ ਪੈਂਦਾ ਸਾਡੇ ਬੱਚਿਆਂ ਨੂੰ ਸਕੂਲ ਵਿੱਚ ਬੁੱਲੀ ਵੀ ਹੋਣਾ ਪੈਂਦਾ ਅਤੇ ਕਿਤੇ ਨਾ ਕਿਤੇ ਕਾਨੂੰਨ ਜਿੱਥੋਂ ਤੱਕ ਹੋ ਸਕਦਾ ਸਾਡੇ ਹੱਕ ਰਾਖਵੇਂ ਕਰਦਾ ਫਿਰ ਅਸੀਂ ਵਿਚਕਾਰ ਵਿਚੋਲਗਿਰੀ ਕਰਕੇ ਮਸਲਿਆਂ ਨੂੰ ਦਬਾ ਕੇ ਜ਼ਿੰਦਗੀ ਨੂੰ ਜਿਉਣ ਦੀ ਤੰਗ ਵਿੱਚ ਅੱਗੇ ਵੱਧਦੇ ਤੁਰੇ ਨਜ਼ਰ ਆਉਂਦੇ ਸਾਡਾ ਵਿਤਕਰੇਬਾਜ਼ੀ ਦਾ ਸ਼ਿਕਾਰ ਹੋਣਾ ਮੈਂ ਸਮਝਦਾ ਕਿ ਜੇ ਅਸੀਂ ਇਹਨੂੰ ਧਿਆਨ ਨਾਲ ਵਾਚੀਏ ਤਾਂ ਵਿਤਕਰਾ ਕਰਨ ਵਾਲਾ ਜਿਹੜਾ ਆ ਉਹਦਾ ਮਾਨਸਿਕ ਪੱਧਰ ਉਹਦੀ ਮਾਨਸਿਕ ਖਿਆਲ ਸਾਨੂੰ ਜ਼ਿਆਦਾ ਪਤਾ ਲੱਗਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਕੋਈ ਵਿਤਕਰੇ ਦਾ ਸ਼ਿਕਾਰ ਹੁੰਦਾ ਉਹਦੇ ਉੱਤੇ ਫੌਰੀ ਤੌਰ 'ਤੇ ਪ੍ਰਭਾਵ ਪੈਂਦਾ ਕਈ ਵਾਰੀ ਕਿਸੇ ਗੱਲ ਦਾ ਕਿਸੇ ਲੰਮਾ ਸਮਾਂ ਬਾਅਦ ਸਾਨੂੰ ਪ੍ਰਭਾਵ ਪੈਂਦਾ ਅਤੇ ਕਈ ਵਾਰੀ ਅਸੀਂ ਇਸ ਗੱਲ ਨੂੰ ਲੈ ਕੇ ਸਾਰੀ ਉਮਰ ਚਿੰਤਾ ਦੇ ਵਿੱਚ ਵੀ ਰਹਿੰਦੇ ਹਾਂ ਕਿਸੇ ਵੀ ਬੰਦੇ 'ਤੇ ਕਿਸੇ ਵੀ ਕਾਰਜ 'ਤੇ ਕਿਸੇ ਵੀ ਮਨੁੱਖ 'ਤੇ ਅਸੀਂ ਕੋਈ ਲੇਬਲ ਲਾ ਦਈਏ ਇਹ ਮੈਨੂੰ ਲੱਗਦਾ ਕੋਈ ਬਹੁਤਾ ਔਖਾ ਕੰਮ ਨਹੀਂ ਕਿਸੇ ਨੂੰ ਕਿਸੇ ਰੰਗ ਜਾਤ ਦਾ ਠੱਪਾ ਲਾ ਕੇ ਵਿਤਕਰੇ ਦੀ ਗੱਲ ਕਰਨੀ ਇਹ ਮੈਨੂੰ ਲੱਗਦਾ ਸਭ ਤੋਂ ਸੌਖਾ ਕੰਮ ਹੁੰਦਾ ਅਤੇ ਕਈ ਵਾਰੀ ਅਸੀਂ ਆਪਣੇ ਨਾਲ ਕੀਤੇ ਵਰਤਾਰੇ ਕਰਕੇ ਵੀ ਅਸੀਂ ਦੂਜਿਆਂ ਨਾਲ ਵੀ ਉੱਦਾਂ ਬਿਹੇਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਉਸ ਵੇਲੇ ਉਹ ਠੱਪਾ ਅਸੀਂ ਆਪਣੇ ਆਪ 'ਤੇ ਆਸਾਨੀ ਨਾਲ ਨਹੀਂ ਲਾਉਂਦੇ ਅਤੇ ਮੰਨਦੇ ਵੀ ਨਹੀਂ ਵਿਤਕਰੇਬਾਜ਼ੀ ਸਾਡੀ ਨਜ਼ਰਾਂ ਦੇ ਵਿੱਚ ਇੱਕ ਵਿਗਾੜ ਤੋਂ ਪੈਦਾ ਹੁੰਦਾ ਅਤੇ ਵਿਗਾੜ ਦੇ ਵਿੱਚ ਹਉਮੈ ਦਾ ਬਹੁਤ ਵੱਡਾ ਰੋਲ ਹੁੰਦਾ ਸਵਾਲ ਇਹ ਨਹੀਂ ਹੁੰਦਾ ਕਿ ਅਸੀਂ ਉਸ ਵੇਲੇ ਕਿਸੇ ਦੀ ਗੱਲ ਨਾਲ ਸਹਿਮਤ ਹੁੰਦੇ ਹਾਂ ਸਵਾਲ ਇਹ ਹੁੰਦਾ ਕਿ ਅਸੀਂ ਉਸ ਵੇਲੇ ਕਿਸ ਪੱਧਰ 'ਤੇ ਹੋ ਕੇ ਦੇਖਾਂਗੇ ਜੇ ਤੁਸੀਂ ਸਾਰੇ ਮਨੁੱਖਾਂ ਨੂੰ ਸਿੱਧੀ ਸਪਸ਼ਟ ਧਰਤੀ 'ਤੇ ਖੜ੍ਹੇ ਕਰਕੇ ਦੇਖੋਗੇ ਤਾਂ ਸਾਨੂੰ ਸਾਰੇ ਹੀ ਆਪਣੇ ਵਰਗੇ ਲੱਗਣਗੇ ਪਰ ਜੇ ਕਿਸੇ ਨੂੰ ਅਸੀਂ ਕਿਸੇ ਦੀ ਮਾਨਸਿਕ ਪੌੜੀ ਤੋਂ ਖੜ੍ਹੇ ਹੋ ਕੇ ਵੇਖਾਂਗੇ ਕੁਛ ਲੋਕ ਸਾਨੂੰ ਉਸ ਤੋਂ ਹੇਠਾਂ ਨਜ਼ਰ ਆਉਣਗੇ ਕੁਛ ਉੱਪਰ ਨਜ਼ਰ ਆਉਣਗੇ ਜੇ ਅਸੀਂ ਕਿਸੇ ਵਿਅਕਤੀ ਨੂੰ ਹੇਠਾਂ ਵੱਲ ਵੇਖਾਂਗੇ ਤਾਂ ਸਾਡੀ ਹਉਮੈ ਵਧੇਗੀ ਸਾਡਾ ਮਨ ਖੁਸ਼ੀ ਨਾਲ ਅੰਦਰੋਂ ਈਗੋ ਦੇ ਨਾਲ ਉਤਸ਼ਾਹ ਨਾਲ ਭਰ ਜਾਵੇਗਾ ਜੇ ਕਿਸੇ ਵਿਅਕਤੀ ਨੂੰ ਅਸੀਂ ਉੱਪਰ ਵੱਲ ਦੇਖੋਗੇ ਤਾਂ ਸ਼ਾਇਦ ਸਾਡੀ ਹਉਮੈ ਸੁੰਗੜੇਗੀ ਮੈਨੂੰ ਨਹੀਂ ਪਤਾ ਕਿ ਸ਼ਾਇਦ ਸਾਡੇ ਬਾਬਿਆਂ ਨੇ ਇਹ ਗੱਲ ਤਾਈਓ ਕਹੀ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਜੀ ਹਾਂ ਚੰਗਿਆਈ ਅਤੇ ਬੁਰਿਆਈ ਰੈਲੇਟਿਵ ਏ ਹਮ ਨਹੀਂ ਚੰਗੇ ਸਾਡੇ ਵਿੱਚ ਸਾਗਰ ਭਰਨ ਤੱਕ ਬੁਰਿਆਈਆਂ ਨੇ ਇੰਨੇ ਔਗਣ ਨੇ ਇਹ ਅਸੀਂ ਮੰਨਦੇ ਹਾਂ ਅਤੇ ਜੇ ਅਸੀਂ ਇਸ ਨਜ਼ਰੀਏ ਤੋਂ ਵੇਖੀਏ ਵੀ ਦੁਨੀਆ ਦੇ ਵਿੱਚ ਦੂਜਿਆਂ ਵਿੱਚ ਕੋਈ ਵੀ ਬੁਰਿਆਈ ਨਹੀਂ ਉਹ ਸਾਡੇ ਸਭ ਤੋਂ ਚੰਗੇ ਨੇ ਅਤੇ ਸ਼ਾਇਦ ਇਹਦੇ ਪਿੱਛੇ ਇਹੀ ਮਕਸਦ ਹੈ ਕਿ ਸਾਡੀ ਜਿਹੜੀ ਵਾਧੂ ਦੀ ਹਉਮੈ ਫੁੱਲ ਜਾਂਦੀ ਹੈ ਅਸੀਂ ਪਕਾਨੇ ਵਾਂਗੂ ਫੁੱਲ ਜਾਂਦੇ ਹਾਂ ਉਹ ਨਾ ਹੋਵੇ ਉਹ ਸੁੰਗੜ ਕੇ ਰਹੇ ਇਸ ਨਜ਼ਰੀਏ ਤੋਂ ਵੇਖੋਗੇ ਜੀਵਨ ਦੇ ਰੰਗ ਹੋਰ ਨੇ ਪਰ ਵਿਤਕਰਾ ਸਮਾਜਿਕ ਵਰਤਾਰਾ ਆ ਇਹ ਸਾਡੇ ਮਾਨਸਿਕ ਵਿਗਾੜ ਤੋਂ ਸ਼ੁਰੂ ਹੁੰਦਾ ਹੈ ਵੱਡਾ ਛੋਟੇ ਨਾਲ ਵਿਤਕਰਾ ਕਰਦਾ ਹੈ ਅਮੀਰ ਗਰੀਬ ਨਾਲ ਧੱਕਾ ਕਰਦਾ ਹੈ ਵੱਡਾ ਵਪਾਰੀ ਛੋਟੇ ਨੂੰ ਜੀਣ ਨਹੀਂ ਦਿੰਦਾ ਵਿਤਕਰਾ ਕਿਤੇ ਨਾ ਕਿਤੇ ਤਾਂ ਹੁੰਦਾ ਹੀ ਹੈ ਅਤੇ ਇਹ ਹੁੰਦਾ ਰਹੇ ਅਤੇ ਅਸੀਂ ਤਰੱਕੀ ਤਾਂ ਭਾਵੇਂ ਕਰ ਲਈਏ ਪਰ ਜ਼ਿੰਦਗੀ ਸਾਡੀ ਖੁਸ਼ ਨਹੀਂ ਹੋ ਸਕਦੀ ਜੇ ਨਹੀਂ ਤਾਂ ਸਰਤਾਜ ਜੀ ਦਾ ਗੀਤ ਸੁਣ ਲਓ ਤਾਂ ਗੱਲ ਤੁਹਾਨੂੰ ਸਮਝ ਆ ਜਾਵੇਗੀ

0: ਖੁਸ਼ ਬੰਦਿਆਂ ਨੂੰ ਤੇ ਅਸੀਂ ਅਜੇ ਮਿਲੇ ਵੀ ਨਹੀਂ ਸੱਚੀ ਗੱਲ ਦੱਸੀ ਜੇ ਸਾਡੀ ਖੁਸ਼ੀ ਜਿਹੜੀ ਹੈ ਉਹ ਵਾਕਿਆਈ ਸਾਨੂੰ ਪਤਾ ਹੈ ਕਿ ਸਾਡੀ ਖੁਸ਼ੀ ਕੀ ਹੈ ਕਈ ਵਾਰੀ ਅਸੀਂ ਛੋਟੀ ਛੋਟੀਆਂ ਚੀਜ਼ਾਂ ਲੈ ਕੇ ਖੁਸ਼ ਹੁੰਦੇ ਹਾਂ ਅਤੇ ਕਈ ਵਾਰੀ ਅਸੀਂ ਉਸ ਆਂਤਰਿਕ ਖੁਸ਼ੀ ਤੋਂ ਸਾਰੀ ਉਮਰ ਲਾਂਭੇ ਹੋ ਜਾਂਦੇ ਹਾਂ ਗੱਲ ਜਿਹੜੀ ਮੈਂ ਪ੍ਰੋਗਰਾਮ ਦੇ ਵਿੱਚ ਕਰ ਰਿਹਾ ਸੀ ਜੇ ਕਿਸੇ ਸਾਡੇ ਕੋਲ ਘਰ ਵਿੱਚ ਜਾਨਵਰ ਨੇ ਬਹੁਤ ਸਾਰੇ ਜਾਨਵਰ ਤਾਂ ਅਸੀਂ ਘਰ ਦੇ ਵਿੱਚ ਕੁੱਤੇ ਰੱਖੇ ਨੇ ਬਿੱਲੀਆਂ ਰੱਖੀਆਂ ਨੇ ਪਰ ਜਿੱਥੋਂ ਅਸੀਂ ਪੰਜਾਬ 'ਚੋਂ ਆਏ ਹਾਂ ਜਦੋਂ ਸਾਡੇ ਘਰ ਲਵੇਰਾ ਹੁੰਦਾ ਹੈ ਹਵੇਲੀ ਹੁੰਦੀ ਹੈ ਬੱਕਰੀਆਂ ਵੀ ਰੱਖੀਆਂ ਹੁੰਦੀਆਂ ਮੱਝਾਂ ਗਾਵਾਂ ਰੱਖੀਆਂ ਹੁੰਦੀਆਂ ਬਲਦ ਰੱਖੇ ਹੁੰਦੇ ਹੈ ਸਾਡਾ ਉਹਨਾਂ ਨਾਲ ਪਿਆਰ ਪੈ ਜਾਂਦਾ ਹੈ ਸਾਡੇ ਸਮਾਜਿਕ ਵਰਤਾਰੇ ਦੇ ਵਿੱਚ ਉਹਨਾਂ ਨਾਲ ਰਹਿਣੀ ਸਹਿਣੀ ਸਾਡੀ ਸਾਂਝੀ ਹੈ ਸਿਆਲ ਦੇ ਵਿੱਚ ਅਸੀਂ ਆਪਣੇ ਉਹਨਾਂ ਜਾਨਵਰਾਂ ਨੂੰ ਡੰਗਰਾਂ ਵਾਲੇ ਵਾੜੇ ਨੂੰ ਢੱਕ ਕੇ ਰੱਖਦੇ ਹਾਂ ਉਹਨਾਂ ਨੂੰ ਵੇਲੇ ਸਿਰ ਖਾਣਾ ਪਾਣੀ ਦਿੰਦੇ ਹਾਂ ਮੱਝਾਂ ਗਾਵਾਂ ਦੀ ਸੇਵਾ ਕਰਦੇ ਹਾਂ ਘਰ ਦੇ ਵਿੱਚ ਦੁੱਧ ਵਗ ਦੁੱਧ ਹੋਵੇ ਤਾਂ ਜੀਵਨ ਵਧੀਆ ਰਹਿੰਦਾ ਹੈ ਕੁੱਲ ਮਿਲਾ ਕੇ ਸਾਡੇ ਪੰਜਾਬੀ ਸੁਭਾਅ ਦੇ ਵਿੱਚ ਅਸੀਂ ਜਾਨਵਰਾਂ ਨਾਲ ਵੀ ਵਿਤਕਰਾ ਨਹੀਂ ਕਰਦੇ ਪਰ ਅਕਸਰ ਅਸੀਂ ਪੰਛੀਆਂ ਜਾਨਵਰਾਂ ਜਨੌਰਾਂ ਦੇ ਨਾਲ ਵਿਤਕਰਾ ਕਰਦੇ ਹਾਂ ਕੋਈ ਬੰਦਾ ਖੱਬੇ ਹੱਥ ਨਾਲ ਲਿਖੇ ਅਸੀਂ ਉਹਨੂੰ ਖੱਬਚੂ ਕਹਿ ਕੇ ਛੇੜਦੇ ਵੀ ਹਾਂ ਭਾਵ ਕਿ ਵਿਤਕਰੇ ਲਈ ਕੋਈ ਨਾ ਕੋਈ ਬਹਾਨਾ ਅਸੀਂ ਕਰ ਹੀ ਲੈਂਦੇ ਹਾਂ ਸਾਡੇ ਸਮਾਜ ਵਿੱਚ ਵਿਆਹੇ ਬੰਦੇ ਛੜਿਆਂ ਨੂੰ ਵਿਤਕਰਾ ਕਰਦੇ ਆ ਵੰਨ ਸਵੰਨੀਆਂ ਬੋਲੀਆਂ ਪਾਉਂਦੇ ਆ ਸ਼ਹਿਰੀਏ ਪੇਂਡੂਆਂ ਨਾਲ ਵਿਤਕਰਾ ਕਰਦੇ ਆ ਉਹਨਾਂ ਨੂੰ ਮਾੜਾ ਕਮਜ਼ੋਰ ਘੱਟ ਤਰੱਕੀ ਵਾਲਾ ਜਿਹਨੂੰ ਕਹਿ ਲਓ ਕਿ ਬਹੁਤਾ ਸਿਆਣਾ ਨਾ ਹੋਵੇ ਉਹ ਸਮਝ ਕੇ ਅਕਸਰ ਮਜ਼ਾਕ ਕਰਦੇ ਆ ਅਸੀਂ ਗੋਰੇ ਕਾਲਿਆਂ ਨਾਲ ਵਿਤਕਰਾ ਕਰਦੇ ਹਾਂ ਅਤੇ ਜਿਹੜੇ ਥੋੜ੍ਹੇ ਜਿਹੇ ਸਾਂਵਲੇ ਰੰਗ ਦੇ ਮੇਕਅਪ ਕਰਕੇ ਗੋਰਾ ਹੋਣ ਦਾ ਬਹਾਨਾ ਬਣਾ ਕੇ ਸਾਰੀ ਜ਼ਿੰਦਗੀ ਇੱਕ ਹੀਨ ਭਾਵ ਦੇ ਵਿੱਚ ਜਿਉਂਦੇ ਨਜ਼ਰ ਆਉਂਦੇ ਆ ਸੋ ਦਿਲਚਸਪ ਗੱਲ ਤਾਂ ਇਹ ਹੈ ਕਿ ਵਿਤਕਰੇ ਦੇ ਸ਼ਿਕਾਰ ਹੋਏ ਅਸੀਂ ਖੁਸ਼ ਤਾਂ ਲੱਗਦਾ ਕਿ ਅਸੀਂ ਬਹੁਤ ਖੁਸ਼ ਹਾਂ ਪਰ ਅਸੀਂ ਲੈ ਦੇ ਕੇ ਆਪਣੀ ਹਉਮੇ ਨੂੰ ਪਾਣੀ ਦੇ ਰਹੇ ਹੁੰਦੇ ਹਾਂ ਤੁਸੀਂ ਸਾਰਿਆਂ ਨੇ ਉਹ ਕਹਾਣੀ ਤਾਂ ਸੁਣੀ ਹੋਏਗੀ ਲੇਲੇ ਅਤੇ ਭੇੜੀਏ ਵਾਲੀ ਜਿਸ ਵਿੱਚ ਇੱਕ ਪਹਾੜੀ ਨਦੀ ਵਿੱਚ ਇੱਕ ਲੇਲਾ ਪਾਣੀ ਪੀਂਦਾ ਆ ਉੱਧਰੋਂ ਇੱਕ ਭੇੜੀਆ ਵੀ ਪਾਣੀ ਪੀਣ ਲਈ ਉੱਥੇ ਆ ਜਾਂਦਾ ਭੇੜੀਆ ਗੁੱਸੇ 'ਚ ਦਬਕਾ ਮਾਰਦਾ ਉਹ ਲੇਲਿਆ ਤੂੰ ਮੇਰਾ ਪਾਣੀ ਜੂਠਾ ਕਰਤਾ ਲੇਲਾ ਜਵਾਬ ਦਿੰਦਾ ਜਨਾਬ ਪਾਣੀ ਤਾਂ ਤੁਹਾਡੇ ਵੱਲੋਂ ਵਹਿ ਕੇ ਮੇਰੇ ਵੱਲ ਆ ਰਿਹਾ ਅੱਗੋਂ ਭੇੜੀ ਨੂੰ ਲੱਗਦਾ ਕਿ ਸ਼ਾਇਦ ਮੇਰੀ ਹਉਮੇ ਤਾਂ ਮੇਰੀਆਂ ਗੱਲਾਂ ਅੱਗੇ ਜਵਾਬ ਦਿੰਦਾ ਉਹ ਨਵਾਂ ਬਹਾਨਾ ਘੜ ਲੈਂਦਾ ਤੂੰ ਮੈਨੂੰ ਪਿਛਲੇ ਸਾਲ ਤਾਂ ਗਾਲਾਂ ਕੱਢੀਆਂ ਸਨ ਯਾਦ ਆ ਤੈਨੂੰ ਉਹ ਗੱਲ ਕਹਿੰਦਾ ਜਨਾਬ ਪਿਛਲੇ ਸਾਲ ਤਾਂ ਮੈਂ ਜੰਮਿਆ ਵੀ ਨਹੀਂ ਸੀ ਕਹਿੰਦਾ ਕੋਈ ਗੱਲ ਨਹੀਂ ਤੂੰ ਨਹੀਂ ਜੰਮਿਆ ਹੋਏਗਾ ਤੇਰੇ ਪਿਓ ਨੇ ਕੱਢੀਆਂ ਹੋਣਗੀਆਂ ਇਹ ਕਹਿ ਕੇ ਉਹਦੇ ਕੋਲ ਆਉਂਦਾ ਅਤੇ ਉਹਨੂੰ ਖਾ ਜਾਂਦਾ ਹੈ ਮੇਰਾ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਕਿਸੇ ਨਾਲ ਧੱਕਾ ਕਰਨਾ ਜਿੰਨੇ ਕਿਸੇ ਨਾਲ ਵਿਤਕਰਾ ਕਰਨਾ ਉਹਨੇ ਕੋਈ ਨਾ ਕੋਈ ਬਹਾਨਾ ਕੱਢ ਕੇ ਵਿਤਕਰਾ ਕਰ ਹੀ ਲੈਣਾ ਸਵਾਲ ਇਹ ਹੈ ਕਿ ਇਹ ਜਿਹੜਾ ਵਿਲੱਖਣ ਵਰਤਾਰਾ ਹੈ ਇਸ ਵਰਤਾਰੇ ਦੇ ਵਿੱਚ ਸਾਡਾ ਮਨੁੱਖੀ ਮਨ ਕਿੱਥੋਂ ਤੱਕ ਜਾ ਸਕਦਾ ਹੈ ਇਹ ਗੱਲ ਜੇ ਅਸੀਂ ਸੋਚੀਏ ਤਾਂ ਅਸੀਂ ਇਹ ਸੋਚੀਏ ਕਿ ਇਸ ਵੇਲੇ ਜੋ ਦੁਨੀਆ 'ਚ ਹੋ ਰਿਹਾ ਕੀ ਉਹ ਕਿਸੇ ਵਿਤਕਰਿਆਂ ਕਰਕੇ ਨਹੀਂ ਘਰ ਬੈਠੇ ਸੁੱਤੇ ਪਏ ਲੋਕ ਸਨ ਇੱਕ ਦੇਸ਼ ਬਾਦਸ਼ਾਹ ਨੂੰ ਸੁਪਨਾ ਆਉਂਦਾ ਹੈ ਕਿ ਇਹ ਦੇਸ਼ ਦੂਸਰਾ ਦੇਸ਼ ਮੇਰੇ 'ਤੇ ਹਮਲਾ ਕਰ ਸਕਦਾ ਹੈ ਉਹ ਰਾਤੋ ਰਾਤ ਮਜ਼ਾਈਲਾਂ ਦਾਗ ਕੇ ਉੱਥੋਂ ਦੇ ਸੁੱਤੇ ਪਏ ਲੋਕਾਂ ਨੂੰ ਜਗਾ ਦਿੰਦੇ ਨੇ ਉੱਥੋਂ ਦੇ ਕੰਮਾਂ ਕਾਜਾਂ ਦੇ ਜਾ ਰਹੇ ਲੋਕਾਂ ਦੇ ਵਿੱਚ ਸੜਕਾਂ ਪੁਲ ਗੱਡੀਆਂ ਤੋੜ ਦਿੰਦੇ ਨੇ ਜੋ ਮਰਜ਼ੀ ਹੋਵੇ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਵੱਡੀ ਤਾਕਤ ਅਮਰੀਕਾ ਨੇ ਜੋ ਇਰਾਨ 'ਤੇ ਕੀਤਾ ਜੇ ਇਹ ਵਿਤਕਰਾ ਨਹੀਂ ਤਾਂ ਇਹ ਕੀ ਹੈ ਸਾਡੇ ਮਨ ਦੇ ਅੰਦਰਲੀ ਹਉਮੇ ਐਡੀ ਵੱਡੀ ਹੋ ਸਕਦੀ ਹੈ ਕਿ ਦੇਸ਼ਾਂ ਦੇ ਦੇਸ਼ ਵਿਤਕਰੇ ਦਾ ਸ਼ਿਕਾਰ ਹੋ ਜਾਂਦੇ ਨੇ ਦੇਸ਼ਾਂ ਦੇ ਦੇਸ਼ ਇੱਕ ਦੂਜੇ 'ਤੇ ਵਿਤਕਰਾ ਕਰਦੇ ਨੇ ਪਰ ਅਸੀਂ ਅੱਗੇ ਇਹੋ ਜਿਹੇ ਵਿਤਕਰਿਆਂ ਅੱਗੇ ਬੋਲਣ ਦੀ ਬਜਾਏ ਇਹੋ ਜਿਹੇ ਵਿਤਕਰਿਆਂ ਵਿੱਚ ਇੱਕ ਦੂਜੇ ਦਾ ਸਾਥ ਦੇਣ ਦੀ ਬਜਾਏ ਆਪਣੇ ਆਪ ਨੂੰ ਵਜਾਉਂਦੇ ਹੋਏ ਢੰਗ ਤਰੀਕੇ ਲੱਭਦੇ ਹੋਏ ਇੱਕ ਦੂਜੇ ਵੱਲ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਜੀ ਹਾਂ, ਵਿਤਕਰਾ ਸਾਡੇ ਜੀਵਨ ਦਾ ਇੱਕ ਅੰਗ ਬਣ ਚੁੱਕਿਆ ਹੈ। ਧੱਕਾ ਕਰਨਾ, ਕਿਸੇ ਦੀ ਗੱਲ ਸੁਣੀ ਅਣਸੁਣੀ ਕਰ ਦੇਣੀ ਅਤੇ ਆਪਣੇ ਆਪ ਨੂੰ ਜਾਣੇ ਅਣਜਾਣੇ ਵੱਡਾ ਸਮਝਣਾ, ਇਹ ਸਾਡੇ ਚਾਰੇ ਬੰਨੇ ਆਲੇ ਦੁਆਲੇ ਵਰਤਾਰੇ ਦਾ ਇੱਕ ਹਿੱਸਾ ਹੈ। ਗੱਲਾਂ ਕਰੀਏ, ਵਿਚਾਰ ਕਰੀਏ, ਜਾਣੀਏ ਕਿ ਇਹੋ ਜਿਹੇ ਕੰਮ ਨਾ ਹੋਣ, ਅਤੇ ਜੇ ਇਹੋ ਜਿਹੇ ਕੰਮ ਨਾ ਹੋਣਗੇ ਤਾਂ ਫਿਰ ਤਾਂ ਮੈਂ ਇਹ ਕਹਾਂ ਲਾਂ ਕਿ ਪਿਆਰ ਮੁਹੱਬਤ ਦੀ ਗੱਲ ਹੋਏਗੀ, ਦੋ ਗੱਲਾਂ ਦੀ ਗੱਲ ਹੋਏਗੀ, ਅਤੇ ਜਿੱਥੇ ਦੋ ਗੱਲਾਂ ਹੋਣਗੀਆਂ ਉੱਥੇ ਸਾਂਝ ਤਾਂ ਫਿਰ ਵਧੇਗੀ ਵਧੇਗੀ। ਪੁਰਾਣਾ ਗੀਤ ਸੁਰਜੀਤ ਬਿੰਦ ਰੱਖੀ ਦਾ ਸੁਣਦੇ ਹਾਂ ਅਤੇ ਨਾਲੇ ਇਹਨਾਂ ਗੱਲਾਂ ਦੇ ਵਿੱਚ ਸਾਂਝ ਪਾਉਂਦੇ ਅੱਗੇ ਵਧਾਉਂਦੇ ਹਾਂ।
1: Smoke it out.

तुसी सुन रहे हो गल्ला चुगल प्रोग्राम बिक्की सिंह दे नाल तुसी स्टूडियो दे विच मैनू मैसेज भी कर सकते जे 0468-278-886 जीरो तुसी पहला लगा लेना गल्ला चुगल प्रोग्राम मंगलवार दे दिन शामी 6 to 8 तुसी 88.6 FM ते सुन सकते जे ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਸਾਡੇ ਆਲੇ ਦੁਆਲੇ ਅਕਸਰ ਕੁਛ ਧੱਕਿਆਂ ਨੂੰ ਅਸੀਂ ਬੜਾ ਵੱਧ ਚੜ੍ਹ ਕੇ ਦੱਸਦੇ ਹਾਂ ਅਤੇ ਜਦੋਂ ਅਸੀਂ ਆਪਣੇ ਵਰਤਾਰੇ ਦੇ ਵਿੱਚ ਆਪਣੇ ਸੁਭਾਅ ਦੇ ਵਿੱਚ ਕਿਸੇ ਨਾਲ ਵਿਤਕਰਾ ਕਰਦੇ ਹਾਂ ਤਾਂ ਸ਼ਾਇਦ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਦਾ ਮਨੁੱਖੀ ਸਮਾਜ ਹੋਂਦ ਵਿੱਚ ਆਇਆ ਉਦੋਂ ਦਾ ਕਿਤੇ ਨਾ ਕਿਤੇ ਲੜਨ ਦੇ ਵਿਤਕਰੇ ਕਰਨ ਦੇ ਬਹਾਨੇ ਪੈਦਾ ਹੁੰਦੇ ਹੀ ਰਹੇ ਇਹ ਵਿਤਕਰਿਆਂ ਵਿੱਚ ਬਹੁਤ ਹੀ ਸਾਡੀ ਆਪਣੀ ਹੋਮੇ ਆਪਣੇ ਪਰਿਵਾਰ ਦੀ ਖਾਨਦਾਨ ਦੀ ਸਮਾਜ ਦੀ ਕਬੀਲੇ ਦੀ ਜਾਤ ਦੀ ਦੇਸ਼ ਦੀ ਆਪਣੇ ਸੂਬੇ ਦੀ ਉਹ ਗੱਲਾਂ ਸਾਹਮਣੇ ਆ ਕੇ ਵਿਤਕਰੇ ਕਰਨ ਦੀ ਜਾਂ ਵਿਤਕਰੇਬਾਜ਼ੀ ਕਈ ਤਰ੍ਹਾਂ ਦੀ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ ਦੇਸ਼ ਭਗਤੀ ਦੇ ਆਧਾਰ 'ਤੇ ਅੱਜ ਕੱਲ੍ਹ ਪੂਰੀ ਦੁਨੀਆ ਦੇ ਵਿੱਚ ਇੱਕ ਅਜੀਬ ਵਰਤਾਰਾ ਜਿਹੜਾ ਚੱਲ ਰਿਹਾ ਭਾਵੇਂ ਕਿ ਜੋ ਕਿ ਡਿਜੀਟਲ ਜ਼ਮਾਨੇ ਰਾਹੀਂ ਅਸੀਂ ਪੂਰੀ ਦੁਨੀਆ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਪਰ ਸਾਡੀਆਂ ਹੱਦਾਂ ਸਰਹੰਦਾਂ ਦੇ ਪਹਿਰੇ ਵੀ ਉਨੇ ਸਖਤ ਨੇ ਆਸਟ੍ਰੇਲੀਆ ਵਰਗੇ ਮੁਲਕ ਵਿੱਚ ਆਉਣਾ ਹੋਵੇ ਤਾਂ ਸਾਨੂੰ ਪਤਾ ਵੀ ਕਿੰਨੇ ਪਾਪੜ ਵੇਲਣੇ ਪੈਂਦੇ ਨੇ ਅਸੀਂ ਕਿਸ ਤਰੀਕੇ ਨਾਲ ਪੱਕੇ ਹੁੰਦੇ ਹਾਂ ਕਦੀ ਕਦੀ ਤਾਂ ਇਹ ਲੱਗਦਾ ਕਿ ਇੱਥੋਂ ਦੇ ਜਿਹੜੇ ਪਹਿਲੇ ਬੰਦੇ ਨੇ ਉਹ ਗੋਰੇ ਲੋਕ ਨੇ ਜਿਨ੍ਹਾਂ ਨੇ ਮੁਲਕ ਬਣਾਇਆ ਉਹ ਸਾਡੇ ਨਾਲ ਵਿਤਕਰਾ ਕਰਦੇ ਨੇ ਸਾਨੂੰ ਇੱਥੇ ਰੱਖਣ ਲੱਗੇ ਗੁਰੇਜ਼ ਕਰਦੇ ਨੇ ਅਸੀਂ ਵਿਦਿਆਰਥੀ ਆ ਕੇ ਸਸਤੇ ਕਾਮੇ ਦੇ ਰੂਪ ਵਿੱਚ ਇੱਥੇ ਆਉਂਦੇ ਹਾਂ ਅਤੇ ਸਾਡੇ ਨਾਲ ਕਈ ਵਾਰੀ ਨਸਕਲੀ ਵਿਤਕਰੇ ਦਾ ਸ਼ਿਕਾਰ ਵੀ ਹੁੰਦਾ ਆ ਸਾਡੇ ਆਪਣੇ ਦੇਸ਼ ਅੰਦਰ ਕਈ ਵਾਰੀ ਹੈਰਾਨੀਜਨਕ ਗੱਲਾਂ ਸਾਡੇ ਸਾਹਮਣੇ ਆਉਂਦੀਆਂ

ਕਈ ਬੰਦਿਆਂ ਦੀ ਸ਼ਕਲ ਸਾਨੂੰ ਪਸੰਦ ਨਹੀਂ ਆਉਂਦੀ ਅਸੀਂ ਉਹਨਾਂ ਨਾਲ ਧੱਕਾ ਕਰਦੇ ਹਾਂ ਅਸੀਂ ਸਮਾਜ ਨੂੰ ਇੱਕ ਵੱਖਰੇ ਵਰਗੀਕਰਨ ਵਿੱਚ ਵੇਖਦੇ ਹਾਂ ਅਸੀਂ ਸਮਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਆਪਣੇ ਤੋਂ ਦੂਰ ਰੱਖ ਕੇ ਕਿਸੇ ਨੂੰ ਨੀਵਾਂ ਅਤੇ ਕਿਸੇ ਨੂੰ ਉੱਚਾ ਸਮਝ ਕੇ ਵੇਖਦੇ ਹਾਂ ਜਦੋਂ ਕਿਤੇ ਅਸੀਂ ਵਾਪਸ ਪਰਦੇਸਾਂ ਤੋਂ ਦੇਸ਼ ਜਾਂਦੇ ਹਾਂ ਅਸੀਂ ਆਪਣੇ ਆਪ ਨੂੰ ਆਸਟ੍ਰੇਲੀਅਨ ਹੋਣ ਦਾ ਪਰਦੇਸੀ ਹੋਣ ਦਾ ਵਲੈਤੋਂ ਗਏ ਹੋਣ ਦਾ ਇੱਕਰਾ ਵੱਖਰਾ ਭਰਮ ਪਾ ਕੇ ਦੂਜਿਆਂ 'ਤੇ ਰੋਬ ਪਾ ਕੇ ਅਸੀਂ ਇੱਕ ਕਿਸਮ ਦਾ ਵਿਤਕਰਾ ਕਰ ਰਹੇ ਹੁੰਦੇ ਹਾਂ ਕਈ ਵਾਰੀ ਸਾਨੂੰ ਆਪਣੇ ਪਿੰਡ ਤੁਰਿਆ ਜਾਂਦਾ ਵਿਅਕਤੀ ਆਪਣੇ ਪਹਿਰਾਵੇ ਤੋਂ ਆਪਣੇ ਤੋਂ ਨੀਵਾਂ ਲੱਗਦਾ ਆ ਕਈ ਵਾਰੀ ਆਪਣੇ ਨਾਲ ਬਹੁਤ ਸਾਂਝਾ ਵੀ ਲੱਗਦਾ ਆ ਪਰ ਧਰਮ ਦੀ ਜਾਤ ਵੱਖਰੀ ਹੋਣ ਕਰਕੇ ਕਈ ਵਾਰੀ ਅਸੀਂ ਉਹਦੇ ਨਾਲ ਸੁਭਾਅ ਜੋ ਸਾਡੇ ਸੁਭਾਅ ਵਿੱਚ ਆ ਜਾਂਦਾ ਆ ਅਸੀਂ ਉਹਦੇ ਨਾਲ ਵਿਤਕਰਾ ਕਰਨ ਦੀ ਗੱਲ ਕਰਦੇ ਹਾਂ ਕਈ ਵਾਰੀ ਸਾਨੂੰ ਕਿਸੇ ਦੀ ਸ਼ਕਲ ਮੋਟੇ ਬੁੱਲ ਨੱਕ ਕੰਨ ਚੰਗੇ ਨਹੀਂ ਲੱਗਦੇ ਅਸੀਂ ਉਹਨੂੰ ਅਜੀਬ ਸਮਝਦੇ ਹਾਂ ਅਤੇ ਅਸੀਂ ਇੱਕ ਕਿਸਮ ਦਾ ਪੱਖਪਾਤ ਵਾਲਾ ਨਜ਼ਰੀਆ ਵੀ ਕਈ ਵਾਰ ਰੱਖਦੇ ਹਾਂ ਇੱਕ ਵਾਰ ਜਪਾਨੀ ਫੌਜ ਦਾ ਇੱਕ ਯੋਧਾ ਇੱਕ ਬੁੱਧ ਪੁਰਸ਼ ਕੋਲ ਗਿਆ ਸਿਆਣੇ ਬੰਦੇ ਕੋਲ ਗਿਆ ਉਹ ਯੋਧਾ ਆਪਣੇ ਉੱਚ ਅਹੁਦੇ ਆਪਣੀ ਤਾਕਤ ਅਤੇ ਆਪਣੀ ਜਾਤ ਦੇ ਨਸ਼ੇ ਵਿੱਚ ਪੂਰਾ ਗਰੂਰ ਸੀ ਇੱਦਾਂ ਸਮਝ ਲਓ ਕਿ ਜਿਵੇਂ ਅੱਜ ਕੱਲ੍ਹ ਕੋਈ ਵੱਡਾ ਸਰਕਾਰੀ ਅਫਸਰ ਹੁੰਦਾ ਹੈ ਪੰਜਾਬ 'ਚ ਜਾਈਏ ਤਾਂ ਉਹ ਚਾਰ ਜਾਂ ਵੱਡਾ ਪੋਲੀਟੀਸ਼ੀਅਨ ਸਿਆਸਤਦਾਨ ਹੁੰਦਾ ਉਹਨੂੰ ਅਸੀਂ ਇੱਥੇ ਵੇਖਦੇ ਹਾਂ ਕਿ ਧੌਣ 'ਚ ਕਿੱਲਾ ਹੁੰਦਾ ਉਹ ਥੱਲੇ ਕਿਸੇ ਨਾਲ ਗੱਲ ਨਹੀਂ ਕਰਦਾ ਸਿੱਧੇ ਮੂੰਹ ਕਿਸੇ ਨਾਲ ਹੱਸ ਕੇ ਨਹੀਂ ਬੋਲਦਾ ਸਮਝ ਲਓ ਵੀ ਇਸ ਤਰ੍ਹਾਂ ਦਾ ਉਹ ਵਿਅਕਤੀ ਸੀਗਾ ਉਹ ਜਦੋਂ ਫੌਜੀ ਯੋਧਾ ਉਸ ਸਧਾਰਨ ਬੁੱਧ ਪੁਰਸ਼ ਦੇ ਨੇੜੇ ਗਿਆ ਅਤੇ ਉਹ ਉਸ ਫਕੀਰ ਦੀ ਸਹਿਜਤਾ ਉਸ ਦੀ ਖੁਸ਼ੀ ਉਸ ਦੀ ਦਿਆਨਤ ਨੂੰ ਵੇਖ ਕੇ ਬੜਾ ਹੈਰਾਨ ਹੁੰਦਾ ਉਹ ਬੜਾ ਸਾਦਾ ਅਤੇ ਸਰਲ ਸੀਗਾ ਪਰ ਉਹ ਆਪਣੇ ਆਪ ਵਿੱਚ ਉਹਨੂੰ ਲੱਗਾ ਕਿ ਮੈਂ ਤਾਂ ਬਹੁਤ ਛੋਟਾ ਹਾਂ ਇਹਦੇ ਸਾਹਮਣੇ ਉਹਨੇ ਆਪਣੀ ਸ਼ੰਕਾ ਜਿਹੜੀ ਸੀ ਜੋ ਸ਼ਿਕਵਾ ਸੀ ਉਹ ਫਕੀਰ ਨੂੰ ਦੱਸਿਆ ਫਕੀਰ ਹੱਸ ਪਿਆ ਅਤੇ ਯੋਧੇ ਨੂੰ ਆਪਣੇ ਕਮਰੇ 'ਚ ਲਾਇਆ ਬਾਹਰ ਖਿੜਕੀ ਖੋਲ੍ਹੀ ਸੋਹਣੀ ਕੁਦਰਤ ਦੂਰ ਦੂਰ ਤੱਕ ਫੈਲੀ ਸੀ ਉਹਨੇ ਕਿਹਾ ਇਹਨਾਂ ਰੁੱਖਾਂ ਨੂੰ ਵੇਖ ਇਹ ਕਦੀ ਆਪਣੇ ਇੱਕ ਦੂਜੇ ਨਾਲ ਤੁਲਨਾ ਨਹੀਂ ਕਰਦੇ ਵੱਡੇ ਤੋਂ ਵੱਡੇ ਬਿਰਖ ਨੂੰ ਵੀ ਵੇਖ ਛੋਟੇ ਤੋਂ ਛੋਟਾ ਪੌਦਾ ਵੀ ਪ੍ਰਸੰਨ ਚਿੱਤ ਹੋ ਕੇ ਹਵਾ ਵਿੱਚ ਝੂਲ ਰਿਹਾ ਹੁੰਦਾ ਹੈ ਕੋਈ ਵੱਡਾ ਰੁੱਖ ਛੋਟੇ ਅੱਗੇ ਸ਼ਿਕਾਇਤ ਨਹੀਂ ਕਰਦਾ ਕਿ ਮੈਂ ਛੋਟਾ ਰਹਿ ਗਿਆ ਅਤੇ ਵੱਡਾ ਵੀ ਛੋਟੇ ਨੂੰ ਛੋਟੇ ਹੋਣ ਦਾ ਅਹਿਸਾਸ ਨਹੀਂ ਦਵਾਉਂਦਾ ਉਹਨੇ ਕਿਹਾ ਦਰਅਸਲ ਇਸ ਆਲੇ ਦੁਆਲੇ ਦੀ ਖੂਬਸੂਰਤੀ ਹੀ ਸਾਡਾ ਇੱਕ ਕਿਸਮ ਦਾ ਜੀਵਨ ਹੈ ਇਸ ਖੂਬਸੂਰਤੀ ਨੂੰ ਵੇਖਣਾ ਇਸ ਵਿਭਿੰਨਤਾ ਨੂੰ ਵੇਖਣਾ ਇਸ ਡਾਇਵਰਸਿਟੀ ਨੂੰ ਦੇਖਣਾ ਇਸ ਵੱਖ ਵੱਖ ਰੰਗਣਾਂ ਨੂੰ ਦੇਖਣਾ ਹੀ ਜੀਵਨ ਦਾ ਅਸਲੀ ਮਜ਼ਾ ਹੈ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਜ਼ਾਰਾ ਮਜ਼ਾ ਖੁਸ਼ੀਆਂ ਲੈਣਾ ਚਾਹੁੰਦੇ ਹਾਂ ਤਾਂ ਇਹਨਾਂ ਖੁਸ਼ੀਆਂ ਨੂੰ ਇਹਨਾਂ ਵਿਭਿੰਨਤਾਵਾਂ ਨੂੰ ਇਹਨਾਂ ਡਾਇਵਰਸਿਟੀਜ਼ ਨੂੰ ਇਹਨਾਂ ਦੇ ਜਿਉਂ ਹੈਗੇ ਆ ਜਿੱਦਾਂ ਹੈਗੇ ਆ ਉਸੇ ਢੰਗ ਤੌਰ ਤਰੀਕੇ ਨਾਲ ਵੇਖਣ ਦੀ ਕੋਸ਼ਿਸ਼ ਕਰੀਏ ਫੁੱਲਾਂ ਬੂਟਿਆਂ ਰੁੱਖਾਂ ਨਦੀਆਂ ਪੰਛੀਆਂ ਜਾਨਵਰਾਂ ਸਮੁੰਦਰ ਸਾਗਰਾਂ ਮਾਰੂਥਲਾਂ ਪੱਥਰਾਂ ਮਿੱਟੀਆਂ ਹਰਿਆਲੀ ਬਰਫ਼ਾਂ ਨਾਲ ਧਰਤੀ ਅਣਗਿਣਤ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਅਤੇ ਅਸੀਂ ਵੱਖ ਵੱਖ ਸਮਿਆਂ 'ਚ ਵੱਖ ਵੱਖ ਰੂਪ ਵੇਖ ਕੇ ਖੁਸ਼ ਹੁੰਦੇ ਹਾਂ ਜੀ ਹਾਂ ਜੇ ਅਸੀਂ ਸਾਰੇ ਇੱਕੋ ਜਿਹੇ ਹੋ ਜਾਵਾਂਗੇ ਜੇ ਅਸੀਂ ਸਾਰੇ ਜਿਵੇਂ ਮੈਂ ਦੱਸਿਆ ਕਿ ਕੋਈ ਵਿਭਿੰਨਤਾ ਨਹੀਂ ਹੋਵੇਗੀ ਸ਼ਾਇਦ ਇਸ ਤੋਂ ਨੀਰਸ ਜਗ੍ਹਾ ਇਸ ਤੋਂ ਨੀਰਸ ਥਾਂ ਇਸ ਧਰਤੀ 'ਤੇ ਨਹੀਂ ਹੋਵੇਗੀ ਜੀ ਹਾਂ ਇਸ ਵਿਭਿੰਨਤਾ ਨੂੰ ਮੰਨਣਾ ਹੀ ਇਸ ਖਿਆਲ ਨੂੰ ਮੰਨਣਾ ਹੀ ਸਾਡੇ ਜੀਵਨ ਦਾ ਇੱਕ ਅੰਗ ਹੈ ਇੱਕ ਖੂਬਸੂਰਤ ਗੀਤ ਸੁਣਦੇ ਹਾਂ ਮੇਰੇ ਮਹਿਬੂਬ ਸ਼ਾਇਰ ਸ਼ੇਖ ਕੁਮਾਰ ਬਟਾਲਵੀ ਦਾ ਅਤੇ ਗੀਤ ਅੱਜ ਕੱਲ੍ਹ ਬਹੁਤ ਚਰਚਾ ਦੇ ਵਿੱਚ ਹੈ ਕਿਉਂਕਿ ਇਸ ਦਾ ਸੰਗੀਤ ਬਿਲਕੁਲ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਆਇਆ ਹੈ ਅਤੇ ਇਸ ਗੀਤ ਦੇ ਬੋਲ ਵੀ ਸਾਨੂੰ ਕਿਤੇ ਨਾ ਕਿਤੇ ਦੂਰ ਦਿਸ਼ਾ ਵੱਲ ਲੈ ਜਾਣਗੇ

0: ਸ਼ੇਖਮਰ ਬਟਾਲਵੀ ਜੀ ਦਾ ਗੀਤ ਇਹ ਸੁਣਿਆ ਜਿੱਥੇ ਇਤਰਾ ਨੇ ਵਗਦੇ ਨਿਚੋ ਖੂਬਸੂਰਤ ਅਲਫਾਜ਼ ਖੂਬਸੂਰਤ ਚਿਤਰਨ ਆਪਣੇ ਮਹਿਬੂਬਾ ਦੇ ਰੰਗ ਜਿਹੜੇ ਅਸੀਂ ਜਿਸ ਡਿਵਰਸਿਟੀ ਦੀ ਅਸੀਂ ਗੱਲ ਕਰ ਰਹੇ ਸੀ ਉਸ ਡਿਵਰਸਿਟੀ ਦੇ ਰੰਗ ਵੀ ਸਾਨੂੰ ਇੱਥੇ ਵੇਖਣ ਨੂੰ ਮਿਲੇ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵਿੱਚ ਵੱਧ ਰਹੇ ਹਾਂ ਸਾਡੇ ਆਲੇ ਦੁਆਲੇ ਦੀਆਂ ਉਹ ਗੱਲਾਂ ਉਹ ਵਿਚਾਰ ਜਿਨ੍ਹਾਂ ਨੇ ਸਾਨੂੰ ਪ੍ਰਭਾਵਿਤ ਕੀਤਾ ਉਹ ਬਹੁਤ ਸਾਰੇ ਕਈ ਮੌਕੇ ਹੁੰਦੇ ਨੇ ਜਦੋਂ ਅਸੀਂ ਮਨ ਵਿੱਚ ਸੋਚਦੇ ਹਾਂ ਅਤੇ ਅਸੀਂ ਸਕੂਨ ਪਾਉਣ ਲਈ ਕਿਸੇ ਆਪਣੇ ਮਹਿਬੂਬ ਕਲਾਕਾਰ ਅਦਾਕਾਰ ਨੂੰ ਮਿਲ ਜਾਂਦੇ ਹਾਂ ਸਤਿੰਦਰ ਸਰਤਾਜ ਦੇ ਮੈਲਬਨ ਆਉਣ ਦੇ ਨਾਲ ਇਹ ਗੱਲ ਤਾਂ ਜ਼ਰੂਰ ਹੈ ਕਿ ਮੈਲਬਨ ਇੱਕ ਨਵੇਂ ਰੰਗ ਵਿੱਚ ਰੰਗਿਆ ਗਿਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਹਿਰ ਦੇ ਸਭ ਤੋਂ ਵੱਡੇ ਸਟੇਡੀਅਮ ਦੇ ਵਿੱਚ ਦੋ ਦਿਨ ਲਗਾਤਾਰ ਉਸਦੇ ਪ੍ਰੋਗਰਾਮ ਹੋਏ ਖੂਬ ਸ਼ਾਮਿਲ ਹੋਏ ਸਾਡਾ ਸਰਤਾਜ ਜੋ ਗੱਲਾਂ ਬਾਤਾਂ ਦੇ ਵਿੱਚ ਹੈ ਸਰਤਾਜ ਜਿਸ ਨੂੰ ਅਸੀਂ ਉਸਦੇ ਗੀਤ ਆਉਂਦੇ ਜਾਂਦੇ ਕਾਰਾਂ ਘਰਾਂ ਦੇ ਵਿੱਚ ਸੁਣਦੇ ਹਾਂ ਮੇਰੇ ਸਟੂਡੀਓ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਗੀਤ ਉਸ ਸਰਤਾਜ ਦੇ ਸੁਣਦੇ ਹਾਂ ਸਾਨੂੰ ਜ਼ਿੰਦਗੀ ਜਿਉਣ ਦੇ ਲਈ ਨਵੀਂ ਦਿਸ਼ਾ ਨਿਰਦੇਸ਼ ਮਿਲਦੀ ਹੈ ਸਾਨੂੰ ਨਵੇਂ ਹਾਲਾਤ ਮਿਲਦੇ ਨੇ ਨਵੇਂ ਖਿਆਲਾਤ ਮਿਲਦੇ ਨੇ ਪਰ ਬਹੁਤੀ ਵਾਰੀ ਉਹ ਸਰਤਾਜ ਸਾਨੂੰ ਕਿਤੇ ਗੁਆਚਦਾ ਨਜ਼ਰ ਆਇਆ ਉਹ ਸਰਤਾਜ ਜੋ ਆਪਣੇ ਸੂਫੀ ਰੰਗ ਕਰਕੇ ਸਾਡੇ ਸਾਰਿਆਂ ਵਿੱਚ ਜਾਣਿਆ ਜਾਂਦਾ ਹੈ ਜਾਣਿਆ ਜਾਂਦਾ ਸੀ ਮੈਂ ਇਸ ਕਰਕੇ ਕਹਿਣਾ ਪਿਆ ਕਿ ਉਹ ਸਰਤਾਜ ਹੁਣ ਸਾਨੂੰ ਕਿਤੇ ਗਵਾਚਦਾ ਨਜ਼ਰ ਆਇਆ ਜੀ ਹਾਂ ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਅਸੀਂ ਉਸ ਸਰਤਾਜ ਨੂੰ ਮਿਲਣ ਦੇ ਲਈ ਤਤਪਰ ਹੁੰਦੇ ਰਹੇ ਸਾਡੇ ਅੰਦਰ ਤਾਂਘ ਰਹੀ ਕਿ ਅਸੀਂ ਕਿਸ ਤਰ੍ਹਾਂ ਆਪਣੇ ਮਹਿਬੂਬ ਸ਼ਾਇਰ ਨੂੰ ਮਿਲੀਏ ਅਸੀਂ ਕਿਸ ਤਰ੍ਹਾਂ ਆਪਣੇ ਮਹਿਬੂਬ ਸ਼ਾਇਰ ਦੇ ਨਾਲ ਦੋ ਗੱਲਾਂ ਕਰੀਏ ਪਰ ਉੱਥੇ ਜਾ ਕੇ ਕਹਿ ਲਈਏ ਕਿ ਵੱਡੇ ਹਾਲ ਦੀਆਂ ਜਦੋਂ ਉੱਚੀਆਂ ਰੌਸ਼ਨੀਆਂ ਹੋਣ ਉੱਚ ਸੰਗੀਤ ਹੋਵੇ ਅਤੇ ਉਸ ਸੰਗੀਤ ਦੇ ਵਿੱਚ ਬਦੋ ਬਦੀ ਪੈਰ ਥਿੜਕਦੇ ਹੋਣ ਅਤੇ ਫਿਰ ਸਰਤਾਜ ਵਰਗਾ ਸੰਜੀਦਾ ਸ਼ਾਇਰ ਸ਼ਾਇਦ ਉਹ ਵੀ ਲੋਕਾਂ ਦੇ ਇਸ ਜਜ਼ਬਾਤਾਂ ਵਿੱਚ ਵਹਿ ਤੁਰਿਆ ਉਹਨੇ ਆਪਣੇ ਸੂਫੀ ਰੰਗ ਛੱਡ ਕੇ ਬਹੁਤ ਸਾਰੇ ਮਸ਼ਹੂਰ ਲੋਕ ਬੋਲੀਆਂ ਦੇ ਉਹ ਗੀਤ ਸਾਡੇ ਸਾਹਮਣੇ ਸਨਮੁੱਖ ਹੋਏ ਉਹ ਗੀਤ ਜਿਨ੍ਹਾਂ ਨੂੰ ਸੁਣਦੇ ਸ਼ਾਇਦ ਅਸੀਂ ਉਸ ਸਰਤਾਜ ਦਾ ਚਿਤਰਨ ਮਨ 'ਚ ਲੈ ਕੇ ਗਏ ਸੀ ਉਹ ਸਾਨੂੰ ਉੱਥੇ ਬਦਲਦਾ ਨਜ਼ਰ ਆਇਆ ਜੀ ਹਾਂ ਮੈਂ ਇਹਦੇ ਵਿੱਚ ਕੋਈ ਇਹ ਗੱਲ ਨਹੀਂ ਕਰ ਰਿਹਾ ਵੀ ਇਹ ਕੁਛ ਠੀਕ ਹੈ ਕੁਛ ਸਹੀ ਹੋ ਗਿਆ ਕੁਛ ਨਹੀਂ ਹੋਇਆ ਕੁਛ ਗੱਲ ਵੱਖਰੀ ਹੈ ਹਾਂ ਇਹਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਜੋ ਸਰਤਾਜ ਅਸੀਂ ਸੋਚਦੇ ਸੀ ਸਾਨੂੰ ਉੱਥੇ ਵੇਖਣ 'ਚ ਨਹੀਂ ਮਿਲਿਆ ਸਰਤਾਜ ਹੁਣਾਂ ਨੇ ਦੂਸਰੇ ਦਿਨ ਦੇ ਸ਼ੋਅ ਵਿੱਚ ਕੁਛ ਗੱਲਾਂ ਕੀਤੀਆਂ ਉਹ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਅਤੇ ਉਹ ਗੱਲਾਂ ਇਸ ਕਰਕੇ ਕਿ ਜਿਹੜਾ ਸਰਤਾਜ ਅਸੀਂ ਲੱਭਦੇ ਹਾਂ ਉਹ ਕਿਤੇ ਸ਼ਾਇਦ ਇੱਦਾਂ ਦੇ ਗੀਤਾਂ ਵਿੱਚ ਆਏਗਾ ਇਹ ਗੀਤ ਸੁਣਦੇ ਹਾਂ ਇਹ ਗੱਲਾਂ ਸੁਣਦੇ ਹਾਂ ਫਿਰ ਤੁਹਾਡੇ ਨਾਲ ਗੱਲਬਾਤ ਅੱਗੇ ਵਧਾਉਂਦੇ ਹਾਂ
1: ਵਾਲਦ ਸੁਪਨੇ ਦੇਖੇ ਤੂੰ ਪੂਰੇ ਕਰਦੇ ਤੂੰ ਫਿੱਕੀਆਂ ਤਸਵੀਰਾਂ ਦੇ ਵਿੱਚ ਰੰਗ ਭਰਦੇ ਕੁਛ ਕੰਮ ਜਿਹੜੇ ਮੁਮਕਿਨ ਹੋਣ ਮੁਨਾਸਿਬ ਨਹੀਂ ਹੁੰਦੇ ਜੋ ਖਰਚੀਲੇ ਹੋਣ ਉਹ ਅਕਸਰ ਕਾਸਿਬ ਨਹੀਂ ਹੁੰਦੇ ਕਾਸਿਬ ਕਮਾਉਣ ਵਾਲਾ ਇਸ ਲਾਈਨ ਦਾ ਮਤਲਬ ਵੈਸੇ ਮੈਂ ਦੱਸਣਾ ਨਹੀਂ ਸੀ ਚਾਹੁੰਦਾ ਮੈਨੂੰ ਇੱਥੋਂ ਦਾ ਹਲੇ ਜ਼ਿਆਦਾ ਨਹੀਂ ਪਤਾ ਕੈਨੇਡਾ ਜਿੱਥੇ ਜਿੱਥੇ ਬਾਰਡਰ ਪੈਂਦਾ ਯੂ ਐਸ ਦਾ ਨਾ ਚਲੋ ਮੈਂ ਕਹਿ ਦਿੰਦਾ ਮਾਫੀ ਦਿਓ ਜਿਹਨਾਂ ਜਿਹਨਾਂ ਨੇ ਪੀੜਾ ਨੰਬਰ ਲਿਆ ਹੁੰਦਾ ਉਹਨਾਂ ਨੂੰ ਕਹਿੰਦੇ ਇਹਨੇ ਗੇੜਾ ਲਾਇਆ ਹੋਇਆ ਗੇੜਾ ਲਾਇਆ ਮਤਲਬ ਕਿ ਬਾਰਡਰ ਤੋਂ ਬਾਹਰੋਂ ਡਰੱਗਸ ਦੀ ਯੂ ਕੈਨ ਸੇ ਹੁਣ ਉਹ ਕੰਮ ਮੁਮਕਿਨ ਹੈਗਾ ਮੁਨਾਸਿਬ ਨਹੀਂ ਚੰਗਾ ਨਹੀਂ ਹੋ ਸਕਦਾ ਪਰ ਕਰਨਾ ਨਹੀਂ ਚਾਹੀਦਾ ਇਹਦਾ ਮਤਲਬ ਇਹ ਹੈ ਕੁਛ ਕੰਮ ਜਿਹੜੇ ਮੁਮਕਿਨ ਹੋਣ ਮੁਨਾਸਿਬ ਨਹੀਂ ਹੁੰਦੇ ਬੜੀ ਛੇਤੀ ਅਮੀਰ ਹੋਣ ਦੇ ਬੜੇ ਫਲਸਫੇ ਤਰੀਕੇ ਹੁੰਦੇ ਆ ਪਰ ਉਹਨਾਂ ਦਾ ਜਿਹੜਾ ਲੌਂਗ ਟਰਮ 'ਚ ਨੁਕਸਾਨ ਹੁੰਦਾ ਤੁਸੀਂ ਸਾਰੇ ਦੇਖਦੇ ਆ ਜਿੰਨੇ ਵੀ ਵੈਲਦੀ ਇੰਡੀਅਨਸ ਨੇ ਦੀ ਬਿਲੀਅਨੀਅਰਸ ਨੈਟਫਲਿਕਸ 'ਤੇ ਇੱਕ ਸੀਰੀਜ਼ ਵੀ ਹੈ
2: ਉਹ ਸਾਰੇ ਜਾ ਕੇ ਫਿਰ ਲੰਡਨ ਜਾ ਕੇ ਸ਼ਰਮ ਲੈਂਦੇ ਆ, ਮੁੜ ਕੇ ਹਿੰਦੁਸਤਾਨ ਆਉਣਾ ਔਖਾ ਹੋ ਜਾਂਦਾ ਠੱਗੀ ਦੇ ਕਰਕੇ। ਸੋ ਜੇ ਹੱਕ ਦੀ ਕਮਾਈ ਹੋਵੇ ਤੇ ਥੋੜ੍ਹਾ ਚੰਗਾ ਰਹਿੰਦਾ।
0: ਤੁਸੀਂ ਗੀਤ ਗੱਲਬਾਤ ਸੁਣੀ, ਉਹਦਾ ਮਕਸਦ ਸੁਣਿਆ। ਉਹ ਗੱਲਬਾਤ ਦਾ ਮਕਸਦ ਇਹੀ ਸੀ ਕਿ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਜ਼ਿੰਦਗੀ ਜਿਉਣ ਦੇ ਲਈ, ਕੁਛ ਕੰਮ, ਬਹੁਤ ਸਾਰੇ ਕੰਮ ਮੁਮਕਿਨ ਹੁੰਦੇ ਆ ਪਰ ਮੁਨਾਸਬ ਨਹੀਂ ਹੁੰਦੇ। ਇਹੋ ਜਿਹੀਆਂ ਗੱਲਾਂ ਸਰਤਾਜ ਹੁਣਾਂ ਦੇ ਗੀਤਾਂ ਵਿੱਚ ਅਕਸਰ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਦਿਲ ਨੂੰ ਟੁੰਬਦੇ ਨੇ ਅਤੇ ਵਾਰ ਵਾਰ ਅਸੀਂ ਗੀਤ ਸੁਣਦੇ ਹਾਂ। ਪਰ 3 ਘੰਟੇ ਤੋਂ ਵੱਧ ਚੱਲੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਇਦ ਸੂਫੀ ਰੰਗ ਦਾ ਸਰਤਾਜ 20 ਮਿੰਟ, ਅੱਧਾ ਘੰਟਾ ਸੀ। ਬਾਅਦ ਦੇ ਵਿੱਚ ਬਹੁਤ ਸਾਰੇ ਲੋਕ ਸੰਜੀਦਾ ਸ਼ਾਇਰੀ ਜੋ ਸੁਣਨ ਆਏ ਸੀ ਉਹਦੀ ਬਜਾਏ ਕੁਰਸੀਆਂ 'ਤੇ ਖੜ੍ਹੇ ਹੋ ਕੇ ਨੱਚਦੇ ਟੱਪਦੇ ਮਸਤ ਮਲੰਗ ਹੁੰਦੇ ਨਜ਼ਰ ਆਏ। ਮੈਂ ਇਹ ਵਰਤਾਰਾ ਵਿਤਕਰੇ ਦੀ ਗੱਲ ਅੱਜ ਕਰ ਰਿਹਾ। ਸ਼ਾਇਦ ਕਿਤੇ ਕਿਤੇ ਇਹ ਵਿਤਕਰਾ ਸਾਨੂੰ ਲੱਗਾ ਕਿ ਅਸੀਂ ਜੋ ਮਹਿਬੂਬ ਸ਼ਾਇਰ ਦਾ ਚਿੱਤਰਨ ਬਣਾ ਕੇ ਗਏ ਸੀ ਉੱਥੇ ਸਾਨੂੰ ਕੁਛ ਹੋਰ ਰੰਗ ਵੇਖਣ ਨੂੰ ਮਿਲੇ, ਉੱਥੇ ਸਾਨੂੰ ਇੱਕ ਨਵਾਂ ਸਰਤਾਜ ਵੇਖਣ ਨੂੰ ਮਿਲਿਆ। ਗੱਲਾਂ ਅਸੀਂ ਬਹੁਤ ਕਰਦੇ ਹਾਂ ਪਰ ਸਾਡੇ ਵਰਤਾਰੇ, ਸਾਡੇ ਰੰਗ ਢੰਗ ਉੱਥੇ ਵੱਖਰੇ ਹੋ ਜਾਂਦੇ ਆ। ਜੀ ਹਾਂ, ਇਹ ਵੀ ਗੱਲਾਂ ਤੁਸੀਂ ਸੁਣੀਆਂ ਅਤੇ ਜਿਹੜਾ ਹੁਣ ਅੱਗੇ ਗੀਤ ਸੁਣਾਉਣ ਲੱਗਾ ਉਹ ਵੀ ਗੱਲਾਂ ਸਾ ਸੁਣਦੇ ਹਾਂ। ਤੁਸੀਂ ਮੇਰੇ ਨਾਲ ਸਟੂਡੀਓ ਵਿੱਚ ਸਾਂਝ ਪਾ ਸਕਦੇ ਹਾਂ 9404-2111 'ਤੇ, ਅਤੇ ਨਾਲ ਹੀ ਨਾਲ ਅੱਜ ਕੱਲ੍ਹ ਸਾਡਾ ਇੱਕ SMS ਸੁਨੇਹਾ ਵੀ ਤੁਸੀਂ ਦੇ ਸਕਦੇ ਹਾਂ 0468-277-886-88.6 ਜਿਹੜਾ ਦੇ ਉੱਤੇ ਆਉਂਦਾ, ਉਸ 'ਚ ਤੁਸੀਂ ਸੁਨੇਹਾ ਵੀ ਲਾ ਸਕਦੇ ਹਾਂ। ਗੱਲਾਂ 'ਚੋਂ ਗੱਲ ਤੁਸੀਂ ਸੁਣ ਰਹੇ ਹੋ ਵਿੱਕੀ ਸਿੰਘ ਦੇ ਨਾਲ ਪ੍ਰੋਗਰਾਮ।

0: हेलो नवीन जी तुसी मेरी आवाज सुन रहे ਸਾਡੇ ਨਾਲ ਕਾਲਰ ਜੁੜੇ ਜੀ ਨਵੀਨ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ
1: ਜੀ ਸੇਖੋ ਸਾਹਿਬ ਸਤਿ ਸ਼੍ਰੀ ਅਕਾਲ ਜੀ
0: ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਅੱਛਾ ਲੱਗਾ ਜੀ ਤੁਸੀਂ ਸਾਨੂੰ ਕਾਲ ਕੀਤੀ ਆ ਅਤੇ ਹਾਂਜੀ ਨਵੀਨ ਜੀ ਮੈਂ ਜਿਵੇਂ ਗੱਲ ਕਰ ਰਿਹਾ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਇੱਥੇ ਮੈਲਬਨ 'ਚ ਸ਼ੋਅ ਹੋਇਆ ਸਰਤਾਜ ਹੋਣਾ ਦਾ ਅਤੇ ਮੈਨੂੰ ਲੱਗਦਾ ਤੁਸੀਂ ਉਹ ਸ਼ੋਅ ਦੇਖਣ ਗਏ ਸੀ
1: ਹਾਂਜੀ ਅਸੀਂ ਮੈਂ ਸ਼ਨੀਵਾਰ ਦਾ ਸ਼ੋਅ ਦੇਖਿਆ ਸੀ ਜੀ ਸਤਿੰਦਰ ਸਰਤਾਜ ਉਹਨਾਂ ਦਾ ਤੇ ਇਹ ਮੇਰਾ ਤੀਸਰਾ ਸ਼ੋਅ ਸੀ ਜੀ ਜਿਹੜਾ ਮੈਂ ਸਤਿੰਦਰ ਸਰਤਾਜ ਉਹਨਾਂ ਦਾ ਸੋ ਮੈਂ ਇੱਕ ਪਹਿਲਾਂ ਜਦੋਂ ਪਿਛਲੀ ਵਾਰ ਜਿਲੋਂਗ ਆਏ ਸੀ ਔਰ ਉਸ ਤੋਂ ਪਹਿਲਾਂ ਰੋਡ ਲਿਵਰ ਅਰੀਨਾ 'ਚ ਦੋ ਸ਼ੋਅ ਮੈਂ ਉਹਨਾਂ ਦੇ ਪਹਿਲਾਂ ਦੇਖ ਚੁੱਕਾ ਹਾਂ ਸੋ ਇਹ ਤੀਸਰਾ ਸ਼ੋਅ ਸੀ ਜੀ ਜੋ ਮੈਂ ਦੇਖਿਆ ਸ਼ਨੀਵਾਰ
0: ਅੱਛਾ ਜੀ ਵਾਜੀ ਵਾਹ
1: ਤੀਸਰੇ ਸ਼ਨੀਵਾਰ ਨੂੰ ਹਾਂਜੀ
0: ਅਤੇ ਤੁਹਾਨੂੰ ਇਹਨਾਂ ਤੁਸੀਂ ਇੰਨੇ ਸਾਲਾਂ ਤੋਂ ਸਰਤਾਜ ਨੂੰ ਸੁਣ ਵੀ ਰਹੇ ਹੋ ਉਹਨਾਂ ਦੇ ਸ਼ੋਅ ਵੀ ਦੇਖਣ ਜਾਂਦੇ ਹੋ ਅਤੇ ਤੁਹਾਨੂੰ ਲੱਗਾ ਵੀ ਕੁਛ ਆਉਂਦੇ ਕੁਛ ਸਾਲਾਂ ਦੇ ਵਿੱਚ ਉਹਨਾਂ ਦੀ ਜਿਹੜੀ ਗਾਇਕੀ ਸਟੇਜ 'ਤੇ ਪੇਸ਼ ਕਰਦੇ ਨੇ ਕੁਛ ਬਦਲਾਅ ਨਜ਼ਰ ਆਇਆ
1: ਪ੍ਰਸ਼ੰਸਕ ਹਾਂ ਜਦੋਂ ਤੋਂ ਵੀ 2009 ਤੋਂ ਸਭ ਤੋਂ ਪਹਿਲਾ ਦੌਰਾ ਸੀ ਮੇਰਾ ਖਿਆਲ 2009 ਵਿੱਚ ਉਹਨਾਂ ਦਾ ਆਸਟ੍ਰੇਲੀਆ ਦਾ ਹਾਲਾਂਕਿ ਉਸ ਟਾਈਮ ਮੇਰੇ ਹਾਲਾਤ ਨਹੀਂ ਸੀ ਵੀ ਮੈਂ ਉਹਨਾਂ ਦਾ ਸ਼ੋਅ ਅਟੈਂਡ ਕਰ ਸਕਦਾ ਪਰ ਯੂਟਿਊਬ 'ਤੇ ਜਿੰਨੇ ਕੁ ਵੀ ਉਹਨਾਂ ਦੇ ਗੀਤ ਆਏ ਉਹ ਮੈਂ ਉਸ ਟਾਈਮ 'ਤੇ ਸੁਣੇ ਜਿਨ੍ਹਾਂ ਵਿੱਚੋਂ ਇੱਕ ਉਸ ਟਾਈਮ ਦੇ ਮੇਰੇ ਹਾਲਾਤਾਂ ਨਾਲ ਬਹੁਤ ਰਿਲੇਟ ਕਰ

0: ਇੱਕ ਮਕਬੂਲ ਸ਼ਾਇਰ ਤੇ ਮਕਬੂਲ ਗਾਇਕ
1: ਹਾਂਜੀ ਹਾਂਜੀ
0: ਪਰ ਸਿੱਖੋ ਸਾਹਿਬ ਮੈਂ ਇਹ ਕਹੂੰਗਾ ਕਿ ਹੁਣ ਅਸੀਂ ਸਤਿੰਦਰ ਸਰਤਾਜ ਨੂੰ ਜਾਂ ਮੈਂ ਸਤਿੰਦਰ ਸਰਤਾਜ ਨੂੰ ਉਹ ਰੂਹਦਾਰੀ ਦੀ ਗੱਲ ਸੁਣਨ ਲਈ ਜਾਂਦਾ ਹਾਂ ਜਾਂ ਮੈਂ ਉਮੀਦ ਤੇ ਆਸ ਕਰਦਾ ਹਾਂ ਕਿ ਸਤਿੰਦਰ ਸਰਤਾਜ ਉਹੀ ਰੂਹਦਾਰੀ ਵਾਲੀ ਗੱਲ ਬਰਕਰਾਰ ਕਰਨ ਪਰ ਇਸ ਵਾਰ ਦੇ ਸ਼ੋਅ ਵਿੱਚ ਮੈਨੂੰ ਸ਼ੋਰ ਸ਼ਰਾਬਾ ਜ਼ਿਆਦਾ ਲੱਗਿਆ ਠੀਕ ਹੈ ਜ਼ਰੂਰ ਹੈ ਕੋਈ ਹੋ ਸਕਦਾ ਕਿ ਹਰ ਤਰ੍ਹਾਂ ਦੇ ਵਰਗ ਹਰ ਤਰ੍ਹਾਂ ਦਾ
1: ਜੀ ਜੀ ਮੈਂ ਸਮਝ ਰਿਹਾ ਗੱਲ ਤੁਹਾਡੀ ਬਿਲਕੁਲ ਸਮਝ ਰਿਹਾ ਵੀ ਹਰ ਤਰ੍ਹਾਂ ਦੇ ਲੋਕਾਂ ਦਾ ਆਪਣਾ ਆਪਣਾ ਨਜ਼ਾਰਾ ਇੱਕ ਸ਼ੌਕ ਹੁੰਦਾ ਕਿ ਜ਼ੋਰ
0: ਬਿਲਕੁਲ ਪਰ ਇੱਕ ਜਿਹੜੀ ਬਹੁਤ ਹੀ ਆਬਜ਼ਰਵ ਕਰਨ ਵਾਲੀ ਚੀਜ਼ ਹੈ ਜਾਂ ਵੇਖਣ ਵਾਲੀ ਚੀਜ਼ ਹੈ ਕਿ ਸ਼ਾਇਦ ਕਿਸੇ ਹੋਰ ਸਿੰਗਰ ਦੇ ਸ਼ੋਅ 'ਚ ਤੁਸੀਂ ਬਜ਼ੁਰਗ ਲੋਕ ਨਾ ਦੇਖੋ ਪਰ ਸਤਿੰਦਰ ਸਰਤਾਜ ਦੇ ਸ਼ੋਅ 'ਚ ਤੁਸੀਂ ਬਜ਼ੁਰਗ ਵੀ ਦੇਖੋਗੇ
1: ਹਾਂਜੀ ਹਾਂਜੀ ਬਿਲਕੁਲ ਠੀਕ ਹੈ ਸਿਆਣੇ ਵੱਡੇ ਸਭ ਸਭ ਲੋਕ ਫੈਮਿਲੀ ਪਰਿਵਾਰਾਂ ਨਾਲ ਗਏ ਸੀ
0: ਜੀ ਮੈਨੂੰ ਇੱਕ ਵਾਰ ਕਿਸੇ ਨੇ ਕਿਹਾ ਸੀ ਕਿ ਉਹ ਬੀਬੀ ਜੀ ਨੂੰ ਸਤਿੰਦਰ ਸਰਤਾਜ ਬੇਬੇ ਜੀ ਨੂੰ ਸਤਿੰਦਰ ਸਰਤਾਜ ਪਸੰਦ ਸੀ ਤੇ ਉਹਨੂੰ ਪੁੱਛਿਆ ਕਿ ਕਿਉਂ ਪਸੰਦ ਸੀ ਉਹ ਕਹਿੰਦੇ ਇਹ ਬਹਿ ਕੇ ਗਾਉਣ ਵਾਲਾ ਗਾਇਕ ਹੈ
1: ਵਾਹ ਜੀ ਵਾਹ
0: ਸੋ ਉਹ ਬਜ਼ੁਰਗ ਉਸ ਰੂਹਦਾਰੀ ਲਈ ਸਤਿੰਦਰ ਸਰਤਾਜ ਕੋਲ ਜਾਂਦੇ ਆ
1: ਵਾਹ ਜੀ ਵਾਹ ਸਹੀ ਗੱਲ ਹੈ
0: ਮੈਂ ਵੀ ਹੌਲੀ ਹੌਲੀ ਉਸ ਉਮਰ ਵਿੱਚ ਪਹੁੰਚ ਰਿਹਾ ਹਾਂ
1: ਹੈਲੋ ਹਾਂਜੀ ਹਾਂਜੀ ਆਵਾਜ਼ ਸੁਣ ਰਹੇ ਜੀ ਤੁਹਾਡੀ
0: ਆਵਾਜ਼ ਆ ਰਹੀ ਹੈ ਜੀ ਹੈਲੋ ਹੈਲੋ
1: ਹਾਂਜੀ ਅਸੀਂ ਸੁਣ ਸਕਦੇ ਜੀ ਤੁਹਾਨੂੰ ਤੁਸੀਂ ਔਨ 에ਅਰ ਹੋ ਅਸੀਂ ਤੁਹਾਨੂੰ ਸੁਣ ਸਕਦੇ ਹਾਂ
0: ਓਕੇ ਸੋ ਸੇਖੋ ਸਾਹਿਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਠੀਕ ਹੈ ਉਹਨਾਂ ਦੀਆਂ ਵੀ ਸ਼ੋਅ ਦੇ ਦੌਰਾਨ ਕੁਝ ਮਜਬੂਰੀਆਂ ਹੋਣੀਆਂ ਹਨ ਕਿ ਉੱਚੀ ਮਿਊਜ਼ਿਕ ਜਾਂ ਨੱਚਣਾ ਟੱਪਣਾ ਵੀ ਜ਼ਰੂਰ
1: ਹਾਂਜੀ ਹਾਂਜੀ ਇੱਕ ਹਰ ਤਰ੍ਹਾਂ ਦਾ ਜ਼ੋਨਰ ਹਰ ਵਰਗ ਦਾ ਲੋਕ ਉੱਥੇ ਆਉਂਦੇ ਨੇ ਤੇ ਸਮਝ ਸਕਦੇ ਆ ਜੀ
0: ਜੇ ਆਪਾਂ ਕਹੀਏ ਕਿ ਸ਼ੁਰੂ ਦੇ 20 ਮਿੰਟ ਸੂਫੀ
1: ਜੀ ਜੀ ਜੀ
0: ਨਿਰਾਸ਼ ਹੋਇਆ ਇਸ ਸ਼ੋਅ ਤੋਂ ਸ਼ਨੀਵਾਰ ਦੇ ਮੈਂ ਐਤਵਾਰ ਦੇ ਜੋ ਦੇਖੇ ਹਨ ਮੈਨੂੰ ਨਹੀਂ ਪਤਾ ਕਿ ਐਤਵਾਰ ਨੂੰ ਕਿਸ ਤਰ੍ਹਾਂ ਦੀ ਗਾਇਕੀ ਹੋਈ ਪਰ ਉਹ ਲੱਗਦਾ ਹੈ ਕਿ ਸ਼ਾਇਦ ਸ਼ਨੀਵਾਰ ਨਾਲੋਂ ਬਿਹਤਰ ਸੀ ਬਿਹਤਰ ਦਾ ਅਗੇਨ ਮੇਰੀ ਪਸੰਦ ਨਾ ਪਸੰਦ ਹੈ ਜੀ ਜਿਹੜੇ ਬਾਕੀ ਲੋਕਾਂ ਦੀ ਮੈਂ ਨਹੀਂ ਗੱਲ ਕਰ ਰਿਹਾ ਨਾ ਮੈਂ ਸਤਿੰਦਰ ਸਰਤਾਜ ਉਹਨਾਂ ਦੀ ਇੰਨੇ ਉਹਨਾਂ ਦੀ ਸ਼ਾਇਰੀ 'ਤੇ ਕੋਈ ਕੁਸ਼ਚਨ ਮਾਰਕ ਕਰ ਰਿਹਾ ਹਾਂ ਨਾ ਉਹਨਾਂ ਦੇ ਮਿਆਰ 'ਤੇ ਕੋਈ ਕੁਸ਼ਚਨ ਮਾਰਕ ਕਰ ਰਿਹਾ ਹਾਂ ਮੈਂ ਸਿਰਫ ਸ਼ੋਅ ਦੀ ਕੌਨਫੀਗਰੇਸ਼ਨ ਜਾਂ ਕੰਪੋਜੀਸ਼ਨ 'ਤੇ ਸ਼ਾਇਦ ਮੈਨੂੰ ਨਿਰਾਸ਼ਾ ਹੋਈ ਕਿ ਇਹ ਵੀ ਹੋ ਸਕਦਾ ਸੀ ਕਿ ਸਤਿੰਦਰ ਸਰਤਾਜ ਵਿੱਚ ਵਿੱਚ ਵਕਫੇ ਵੰਡ ਦਿੰਦੇ ਕਿ ਸ਼ੁਰੂ ਵਾਲਾ ਚਲੋ 20-25 ਮਿੰਟ ਸੂਫੀ ਹੋ ਗਿਆ ਫਿਰ ਬਾਕੀ ਇੰਟਰਵਲ ਤੱਕ ਉਹਨੂੰ ਨੱਚਣ
1: ਜੀ ਜੀ ਮੈਂ ਸਮਝ ਰਿਹਾ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਔਰ ਬਹੁਤ ਸਹੀ ਗੱਲ ਕੀਤੀ ਹੈ ਮੈਨੂੰ ਲੱਗਦਾ ਕਿ 3 ਘੰਟਾ ਇਹ ਪ੍ਰੋਗਰਾਮ ਚੱਲਿਆ ਅਤੇ ਜਿਸ ਕੰਮ ਲਈ ਜਿਸ ਗਾਇਕੀ ਲਈ ਜਿਸ ਸਟਾਈਲ ਅੰਦਾਜ਼ ਦੇ ਲਈ ਸਰਤਾਜ ਜਾਣਿਆ ਜਾਂਦਾ ਹੈ ਉਹਦੇ ਦਰਸ਼ਕ ਉਹ ਵੀ ਨੇ ਔਰ ਉਹ ਆਸ ਕਰਦੇ ਸੀ ਕਿ ਘੰਟਾ ਘੱਟੋ ਘੱਟ ਤੀਜਾ ਹਿੱਸਾ ਚੌਥਾ ਹਿੱਸਾ ਜਿਹੜਾ ਪ੍ਰੋਗਰਾਮ ਦਾ ਉਹ ਡੈਡੀਕੇਟ ਕਰਦੇ ਔਰ ਬਿਲਕੁਲ ਸਹੀ ਗੱਲ ਆ ਕਿ ਬ੍ਰੇਕ ਹੋ ਸਕਦੀ ਸੀ ਦੋ ਬ੍ਰੇਕ ਘੰਟੇ ਘੰਟੇ ਹੋ ਸਕਦੀਆਂ ਸਨ ਉਹਦੇ ਵਿੱਚ ਜਿਹੜੇ ਕਿ ਦਰਸ਼ਕ ਵੀ ਜਿੰਨੇ ਕਿਤੇ ਹੰਭ ਜਾਂਦੇ ਆ ਔਰ ਮੂਡ ਚੇਂਜ ਹੋ ਜਾਂਦਾ ਸਟੇਜ ਦੇ ਡੈਕੋਰੂਮ ਨੂੰ ਬਣਾਇਆ ਜਾ ਸਕਦਾ ਤੁਸੀਂ ਬਿਲਕੁਲ ਸਹੀ ਕੁਛ ਹੋਰ ਗੱਲ ਕਰਨਾ ਚਾਹੁੰਦੇ
0: ਹਾਂਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਸੇਖੋ ਸਾਹਿਬ ਕਿ ਮੇਰਾ ਖਿਆਲ ਹੈ ਕਿ ਸਤਿੰਦਰ ਸਰਤਾਜ ਉਹਨਾਂ ਕੋਲ ਆਪਣੀ ਸ਼ਾਇਰੀ ਹੀ ਇੰਨੀ ਹੈ ਜਿਹਦੇ 'ਚ ਹਰ ਤਰ੍ਹਾਂ ਦੀ ਜਿੱਦਾਂ ਤੁਸੀਂ ਹੁਣੇ ਵਿਭਿੰਨਤਾਵਾਂ ਦੀ ਗੱਲ ਕਰ ਰਹੇ ਸੀ ਕਿ ਜਿਹਦੇ ਵਿੱਚ ਹਰ ਤਰ੍ਹਾਂ ਦੀ ਵਿਭਿੰਨਤਾ ਹੈ ਉਹਦੇ ਵਿੱਚ

0: ਸ਼ਾਇਰੀ ਵੀ ਹੈ ਉਹਦੇ ਵਿੱਚ ਸੂਫੀ ਸੁਫੀਆਨਾ ਸ਼ਾਇਰੀ ਵੀ ਹੈ ਉਹਦੇ ਵਿੱਚ ਰੂਹ ਦੀ ਗੱਲ ਵੀ ਹੈ ਉਹਦੇ ਚ ਆਸ਼ਿਕ ਮਿਜ਼ਾਜ਼ੀ ਵਾਲੀ ਗੱਲ ਵੀ ਹੈ ਉਹਦੇ ਚ ਇਸ਼ਕ ਹਕੀਕੀ ਵੀ ਹੈ ਉਹਦੇ ਚ ਇਸ਼ਕ ਮਿਜ਼ਾਜ਼ੀ ਵੀ ਹੈ ਉਹਨਾਂ ਕੋਲੇ ਹਰ ਤਰ੍ਹਾਂ ਦਾ ਰੰਗ ਹੈ ਉਹਨਾਂ ਦੀ ਸ਼ਾਇਰੀ ਚ ਸੋ ਮੈਂ ਮੈਨੂੰ ਬਹੁਤਾ ਹਿੱਸਾ ਸਿਰਫ ਪੈਰੋਡੀ ਲੱਗਿਆ ਜਿਹਦੇ ਚ ਹਿੰਦੀ ਗਾਣੇ ਮਿਕਸ ਕੀਤੇ ਗਏ ਤੇ ਉਹ ਕੀਤਾ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਉਹ ਗਲਤ ਹੈ ਜਾਂ ਸਹੀ ਹੈ ਪਰ ਮੈਂ ਇਹ ਕਹਿ ਰਿਹਾ ਕਿ ਉਹ ਸਿਰਫ ਆਪਣੀ ਸ਼ਾਇਰੀ ਤੱਕ ਹੀ ਔਰ ਨਾਲ ਲੋਕ ਗੀਤ ਲੈ ਕੇ ਜਿੱਦਾਂ ਅਖੀਰ ਚ ਉਹਨਾਂ ਨੇ ਮਿਰਜ਼ਾ ਗਾਇਆ ਜਾਂ ਲੋਕ ਜਾਂ ਬੋਲੀਆਂ ਪਾਈਆਂ ਉਹ ਉਹ ਠੀਕ ਹੈ ਪਰ ਉਹਨਾਂ ਕੋਲੇ ਆਪਦੀ ਸ਼ਾਇਰੀ ਵਿੱਚ ਹੀ ਇੰਨੇ ਰੰਗ ਨੇ ਕਿ ਉਹ ਆਪਣੇ ਸ਼ੋਅ ਦੇ ਵਿੱਚ ਉਹਨੂੰ ਇਨਕਲੂਡ ਕਰ ਸਕਦੇ ਹਨ ਮੈਨੂੰ ਇਸ ਵਾਰ ਸ਼ਨੀਵਾਰ ਜਾ ਕੇ ਸਿਰਫ ਇਹੀ ਲੱਗਿਆ ਕਿ ਮੈਂ ਪਿਛਲਾ ਸ਼ੋਅ ਜਿਹੜਾ ਰੋਡ ਲੇਵਰ ਅਰੀਨਾ ਚ ਦੇਖਿਆ ਸੀ ਉਹਦੀ ਇੱਕ ਰੈਪੀਟੀਸ਼ਨ ਮੈਂ ਦੇਖ ਕੇ ਆਇਆ ਹਾਂ ਮੈਨੂੰ ਕੋਈ ਉਹਦੇ ਚ ਨਵਾਂਪਨ ਨਹੀਂ ਨਹੀਂ ਜਾਪਿਆ
1: ਮੈਂ ਵੀ ਤੁਹਾਡੇ ਨਾਲ ਪੂਰਾ ਇਤਫਾਕ ਰੱਖਦਾ ਜੀ ਮੈਨੂੰ ਲੱਗਦਾ ਕਿ ਆਪਾਂ ਜਦੋਂ ਜਲੌਂਗ ਸ਼ੋਅ ਦੇਖਿਆ ਸੀ ਤੇ ਉੱਥੇ ਇਹ ਗੱਲ ਉਹਨੇ ਕਹੀ ਸੀ ਕਿ ਇਸ ਸ਼ੋਅ ਮੈਂ ਅੱਜ ਆਪਣੇ ਲਈ ਕਰਨਾ ਤੇ ਮੈਂ ਸਮਝਦਾ ਕਿ ਚੰਗਾ ਕਲਾਕਾਰ ਚੰਗਾ ਆਰਟਿਸਟ ਉਹ ਹੈ ਜੋ ਆਪਣੀ ਕਲਾ ਦੇ ਜਲਵੇ ਦੇ ਨਾਲ ਕਲਾ ਦੇ ਜ਼ੋਹਰ ਦੇ ਉੱਤੇ ਲੋਕਾਂ ਨੂੰ ਮੰਤਰਮੁਗਧ ਕਰਦਾ ਨਾ ਕਿ ਲੋਕਾਂ ਦੀ ਭੀੜ ਵੇਖ ਕੇ ਆਪਣੇ ਉਹ ਰਵਾਇਤੀ ਰੰਗ ਛੱਡ ਕੇ ਦੂਜੇ ਪਾਸੇ ਜਾ ਜੀ ਜੀ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਨਵੀਨ ਜੀ ਸ਼ਾਇਦ ਵਿੱਚੋਂ ਆਵਾਜ਼ ਕੱਟੀ ਗਈ ਸੀ
0: ਹਾਂਜੀ ਮੈਂ ਤੁਹਾਡੀ ਆਵਾਜ਼ ਸੁਣ ਰਿਹਾ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ
1: ਹਾਂਜੀ ਅਸੀਂ ਤੁਹਾਨੂੰ ਸੁਣ ਰਹੇ ਹਾਂ ਜੀ ਹਾਂਜੀ ਤੁਸੀਂ ਆਨ ਹੋ ਰਹੇ ਹੋ
0: ਮੈਂ ਸਿਰਫ ਇੰਨਾ ਕੁ ਕਹਿਣਾ ਚਾਹੁੰਗਾ ਕਿ ਉਹ ਇੱਕ ਚੰਗੇ ਕਲਾਕਾਰ ਨੇ ਉਹ ਹਨ ਇੱਕ ਚੰਗੇ ਕਲਾਕਾਰ ਹਨ ਤੇ ਉਹ ਬਸ ਇੱਕ ਮੈਨੂੰ ਨਹੀਂ ਪਤਾ ਆਰਗੇਨਾਈਜ਼ਰ ਦੀ ਡਿਮਾਂਡ ਹੈ ਜਾਂ ਆਰਗੇਨਾਈਜ਼ਰ ਦਾ ਉਹਨਾਂ ਵਿੱਚ ਉਹ ਉਹ ਉਸ ਮਿਆਰ ਦੇ ਕਲਾਕਾਰ ਨੇ ਕਿ ਆਪਣੀ ਆਡੀਅੰਸ ਨੂੰ ਹਰ ਤਰ੍ਹਾਂ ਦੀ ਆਡੀਅੰਸ ਨੂੰ ਉਹ 2-3 ਘੰਟੇ ਬੰਨ ਕੇ ਰੱਖ ਸਕਦੇ ਹਨ ਬਿਨਾਂ ਇਹਨਾਂ ਚੀਜ਼ਾਂ ਦੇ ਕਿ ਜਿਹਦੇ ਹਿੰਦੀ ਗਾਣਿਆਂ ਦੀ ਪੈਰੋਡੀ ਹੋਵੇ ਜਾਂ ਕੋਈ ਕੁਛ ਉਹ ਹੋਵੇ ਕਿਉਂਕਿ ਇਹ ਜਿਹੜੇ ਸ਼ੋਅ ਹਨ
1: ਜੀ ਜੀ ਜੀ ਹਾਂਜੀ ਅਸੀਂ ਤੁਹਾਨੂੰ ਸੁਣ ਰਹੇ ਹਾਂ ਹਾਂਜੀ ਕੀ ਤੁਸੀਂ ਮੇਰੀ ਆਵਾਜ਼ ਸੁਣ ਰਹੇ
0: ਹਾਂਜੀ ਮੈਂ ਸੁਣ ਰਿਹਾ ਜੀ ਹੈਲੋ
1: ਹਾਂਜੀ ਹਾਂਜੀ ਜਾਰੀ ਰੱਖੋ ਗੱਲ ਜਾਰੀ ਰੱਖੋ
0: ਹਾਂ ਮੈਂ ਇਹ ਕਹਿਣਾ ਚਾਹ ਰਿਹਾ ਸੀ ਕਿ ਇੱਕ ਜਿਹੜੀ ਚੀਜ਼ ਹੈ ਮੇਰਾ ਖਿਆਲ ਹੈ ਫਰਕ ਕਰਨ ਦੀ ਜ਼ਰੂਰਤ ਹੈ ਕਿ ਇਹ ਇਹ ਯੂਥ ਫੈਸਟੀਵਲ ਦਾ ਪ੍ਰੋਗਰਾਮ ਨਹੀਂ ਹੈ ਇਹ ਪ੍ਰੋਗਰਾਮ ਹੈ ਜਿੱਥੇ ਲੋਕ ਉਚੇਚੇ ਤੌਰ ਤੇ ਟਿਕਟ ਖਰੀਦ ਕੇ ਜਾ ਰਹੇ ਹਨ ਹੈਲੋ
1: ਜੀ ਜੀ ਸੁਣ ਰਿਹਾ ਜੀ ਸੁਣ ਰਿਹਾ ਪਲੀਜ਼ ਕੰਟੀਨਿਊ ਹਾਂਜੀ ਹਾਂਜੀ
0: ਸੋ ਮੇਰਾ ਖਿਆਲ ਹੈ ਕਿ ਉਹਦੇ ਉਸ ਪ੍ਰੋਗਰਾਮ ਤੇ ਇਸ ਪ੍ਰੋਗਰਾਮ ਦੇ ਮਿਆਰ ਵਿੱਚ ਇਸ ਤਰ੍ਹਾਂ ਦਾ ਫਰਕ ਹੋਣਾ ਚਾਹੀਦਾ ਹੈ ਕਿ
1: ਬਿਲਕੁਲ ਠੀਕ ਹੈ ਜੀ ਜੀ ਜੀ
0: ਹਾਂਜੀ ਸੋ ਮੇਰਾ ਮੈਂ ਤਾਂ ਮੈਂ ਉਹਨਾਂ ਦਾ ਪ੍ਰਸ਼ੰਸਕ ਹਾਂ ਤੇ ਰਹਾਂਗਾ ਪਰ ਹੋ ਸਕਦਾ ਹੈ ਕਿ ਮੈਂ ਹੁਣ ਅੱਗੇ ਵਾਲਾ ਪ੍ਰੋਗਰਾਮ ਸ਼ਾਇਦ ਕੋਈ ਨਾ ਦੇਖਣ ਜਾਵਾਂ
1: ਅੱਛਾ ਜੀ ਮੈਂ ਸਮਝ ਸਕਦਾ ਜੀ ਇਹ ਨਾਰਾਜ਼ਗੀ ਬਹੁਤ ਸਾਰੇ ਲੋਕਾਂ ਦੀ ਹੈ ਜਿਨ੍ਹਾਂ ਨੇ ਮੇਰੇ ਨਾਲ ਮਤਲਬ ਔਫ ਏਅਰ ਵੀ ਇਹ ਗੱਲਾਂ ਕੀਤੀਆਂ ਅਤੇ ਕੁਛ ਹੱਦ ਤੱਕ ਮੈਂ ਵੀ ਮਹਿਸੂਸ ਕਰਦਾ ਕਿ ਰਵਾਇਤੀ ਸਰਤਾਜ ਹੋਣੀ ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ ਜਿਹੜੇ ਗੀਤ ਅਸੀਂ ਰੇਡੀਓ ਤੋਂ ਵੀ ਸੁਣਦੇ ਹਾਂ ਉਹ ਉਹਨਾਂ ਦੀ ਉੱਥੋਂ ਵੇਖਣ 'ਚ ਨਹੀਂ ਮਿਲ
0: ਜੀ ਇਹ ਇਸ ਵਾਰ ਮੇਰਾ ਵੀ ਸਰਤਾਜ ਉਹਨਾਂ ਨੂੰ ਲਾਂਭਾ ਹੈ ਇੱਕ ਪ੍ਰਸ਼ੰਸਕ ਦੇ ਤੌਰ 'ਤੇ
1: ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਬਹੁਤ ਚੰਗਾ ਲੱਗਾ ਜੀ ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਰਹੋ ਅਤੇ ਜੇ ਕਿਤੇ ਮੌਕਾ ਮਿਲਦਾ ਸਟੂਡੀਓ ਵੀ ਜ਼ਰੂਰ ਆਵੋ ਅਤੇ ਤੁਹਾਡੀਆਂ ਗੱਲਾਂ ਅਸੀਂ ਸਾਰੀਆਂ ਹੁਣ ਔਨ ਏਅਰ ਨੇ ਬਾਅਦ ਦੇ ਵਿੱਚ ਵੀ ਤੁਸੀਂ ਪੋਡਕਾਸਟ ਅਵੇਲੇਬਲ ਨੇ ਹੋ ਸਕਦਾ ਇਸ ਨੂੰ ਵੱਖ ਵੱਖ ਮੰਚਾਂ 'ਤੇ ਅਸੀਂ ਸਾਂਝੇ ਕਰਾਂਗੇ ਅਤੇ ਸਾਡਾ ਮੈਂ ਸਮਝਦਾ ਕਿ ਬਤੌਰ ਪ੍ਰਸ਼ੰਸਕ ਇਹ ਗੱਲ ਕਰਨੀ ਬਣਦੀ ਆ ਕਿ ਅਸੀਂ ਜਿਹੜੇ ਉਹਨਾਂ ਦੇ ਅਸੀਂ ਕੀ ਆਸਾਂ ਰੱਖਦੇ ਹਾਂ ਅਤੇ ਕੀ ਸਾਨੂੰ ਉੱਥੇ ਜਾ ਕੇ ਮਿਲਿਆ ਉਸ ਕੋਲ ਕੁਦਰਤੀ ਗੱਲ ਹੈ ਕਿ ਅਸੀਂ ਮਹਿੰਗੀਆਂ ਟਿਕਟਾਂ ਖਰਚ ਕੇ ਜਾਂਦੇ ਹਾਂ ਅਸੀਂ ਅਤੇ ਬਹੁਤ ਚੰਗਾ ਲੱਗਾ ਜੀ ਨਵੀਨ ਜੀ ਤੁਸੀਂ ਸਾਡੇ ਨਾਲ ਸਾਂਝ ਪਾਈ ਹੈ ਅਤੇ ਹਮੇਸ਼ਾ ਸਾਂਝ ਪਾ ਕੇ ਰੱਖੋ ਜਾਂਦੇ ਜਾਂਦੇ ਕੋਈ ਹੋਰ ਗੱਲ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹਾਂ ਜੀ ਕੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਮੈਨੂੰ ਲੱਗਦਾ ਫੋਨ ਕੱਟਿਆ ਗਿਆ

ਜੀ ਇਹ ਸਨ ਨਵੀਨ ਕਟਾਰੀਆ ਜੀ ਸਾਡੇ ਨਾਲ ਅਕਸਰ ਇੱਥੇ ਸਾਂਝ ਪਾਉਂਦੇ ਨੇ ਅਤੇ ਉਹਨਾਂ ਦੀ ਸਾਂਝ ਦੇ ਵਿੱਚ ਤੁਸੀਂ ਇਹ ਗੱਲਬਾਤ ਸਾਰੀ ਸੁਣੀ ਅਤੇ ਮੈਂ ਸਮਝਦਾ ਕਿ ਆਪਣੇ ਮਹਿਬੂਬ ਸ਼ਾਇਰ ਦੇ ਨਾਲ ਇਹ ਗੱਲਬਾਤ ਇਸ ਸੁਨੇਹੇ ਜਿਹੜੇ ਲਾਉਣੇ ਤੁਸੀਂ ਦੇ ਸਕਦੇ ਹੋ ਤੁਸੀਂ ਸਾਨੂੰ ਐਸ ਐਮ ਐਸ ਕਰ ਸਕਦੇ ਹਾਂ ਜੋ ਪ੍ਰੋਗਰਾਮ ਹੋਇਆ ਉਹ ਨੰਬਰ ਹੈਗਾ ਜੀ 0468277886 ਤੁਸੀਂ ਇਸ ਨੰਬਰ 'ਤੇ ਵਿੱਕੀ ਸਿੰਘ ਐਸ ਐਮ ਐਸ ਕਰ ਸਕਦੇ ਆ ਜੇ ਮੇਰੇ ਕਿਤੇ ਆਵਾਜ਼ ਕੱਟੀ ਜਾਂਦੀ ਹੈ ਅਤੇ 0468277886 ਸਾਡਾ 88.6 ਦਾ ਨਾਂ ਆ 277 ਅਤੇ ਪਹਿਲੇ ਚਾਰ ਅੱਖਰ 0468 'ਤੇ ਮੈਂ ਰਿਪੀਟ ਕਰ ਦਿੰਦਾ 0468277886 'ਤੇ ਤੁਸੀਂ ਸਾਨੂੰ ਮੈਸੇਜ ਕਰਕੇ ਸੁਨੇਹਾ ਕਰਕੇ ਦੇ ਸਕਦੇ ਹਾਂ ਅਤੇ ਸੁਨੇਹਾ ਮੈਂ ਮੇਰੇ ਜਿਹੜੇ ਸਟੂਡੀਓ ਲਾਈਨ ਆ ਉਹਦੇ ਵਿੱਚ ਮੈਂ ਪੜ੍ਹ ਕੇ ਤੁਹਾਡੇ ਨਾਲ ਗੱਲ ਕਰ ਸਕਦਾ ਬਹੁਤ ਸਾਰੇ ਗੀਤ ਹੁੰਦੇ ਆ ਜੋ ਸਾਨੂੰ ਸਾਡੇ ਇੱਥੋਂ ਦੀ ਸੰਘਰਸ਼ ਭਰੀ ਜ਼ਿੰਦਗੀ ਨਾਲ ਜੋੜਦੇ ਆ ਅਤੇ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਕਿ ਪਹਿਲਾ ਗੀਤ ਜਦੋਂ ਬਹੁਤ ਕਈ ਸਾਲ ਪਹਿਲਾਂ ਉਸ ਵੇਲੇ ਜਦੋਂ ਸੰਘਰਸ਼ੀ ਦੁਨੀਆ ਸੀ ਕਿੱਥੇ ਸਾਡੇ ਮਾਪਿਆਂ ਨੇ ਸਾਨੂੰ ਇੱਥੇ ਭੇਜਿਆ ਅਤੇ ਮੈਨੂੰ ਮੌਕਾ ਮਿਲਿਆ ਤਾਂ ਗੀਤ ਲੱਭ ਕੇ ਮੈਂ ਨਵੀਨ ਜੀ ਲਈ ਔਰ ਮੇਰੀ ਵੀ ਪਸੰਦ ਦਾ ਗੀਤ ਆ ਉਹ ਅਗਲੀ ਵਾਰੀ ਸੁਣਾਵਾਂਗੇ ਅਤੇ ਗੀਤ ਸੁਣੋ ਗੀਤ ਅਮਰਿੰਦਰ ਗਿੱਲ ਦਾ ਬੜੀ ਵੱਖਰੀ ਕਿਸਮ ਦੇ ਫਿਲਮ 'ਚੋਂ ਆਇਆ ਪਰ ਹਮੇਸ਼ਾ ਹੀ ਸਾਨੂੰ ਇੱਥੋਂ ਦੇ ਜ਼ਿੰਦਗੀ ਜਿਉਣ ਨਾਲ ਸਲਾਹ ਕਰਦਾ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ

0: We know many Australians want to volunteer, but they just don't always know where to start. So this National Volunteer Week, Orange Sky is inviting people to take that first step, not just to give back, but to reconnect and try a new way to find your people. Volunteering is simple. Join a regular shift supporting our laundry and shower services, show up consistently, and become a part of a genuine community. To learn more, visit orangesky.org.au/volunteer.
1: ਸਾਡੇ ਨਾਲ ਕਾਲਰ ਜੁੜੇ ਨੇ ਜੀ ਪਰਮਜੀਤ ਕੌਰ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ ਸਟੂਡੀਓ ਦੇ ਵਿੱਚ ਇਨੋ ਤੁਸੀਂ ਔਨ 에ਅਰ ਜੇ
2: ਹਾਂਜੀ ਦੇਖੋ ਸਾਹਿਬ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ ਬਹੁਤ ਚੰਗਾ ਲੱਗਾ ਜੀ ਤੇ ਮੈਨੂੰ ਲੱਗਦਾ ਸੀ ਕਿ ਤੁਸੀਂ ਵੀ ਸਤਿੰਦਰ ਸਰਤਾਜ ਦੇ ਸ਼ੋਅ ਦੇਖਣ ਗਏ ਸੀਗੇ ਤੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਕਾਲ ਕੀਤੀ ਜਿਵੇਂ ਤੁਸੀਂ ਮੇਰਾ ਪ੍ਰੋਗਰਾਮ ਸੁਣ ਰਹੇ ਹੋ ਤੇ ਤੁਸੀਂ ਇਹ ਜ਼ਿਕਰ ਕੀਤਾ ਕਿ ਤੁਹਾਨੂੰ ਵੀ ਪ੍ਰੋਗਰਾਮ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕਿਸ ਤਰ੍ਹਾਂ ਦਾ ਲੱਗਾ ਸੀ ਤੁਹਾਨੂੰ ਪ੍ਰੋਗਰਾਮ ਇਹ
2: ਸੇਖੋ ਸਾਹਿਬ ਸਤਿ ਸ਼੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਤਿੰਦਰ ਸਰਤਾਜ ਜੀ ਦਾ ਜਿਹੜਾ ਐਤਵਾਰ ਵਾਲਾ ਸ਼ੋਅ ਸੀ ਉਹ ਦੇਖਣ ਗਈ ਸੀ ਤੇ ਮੇਰੀਆਂ ਧੀਆਂ ਨੇ ਮੈਨੂੰ ਮਦਰਸ ਡੇ ਦਾ ਗਿਫਟ ਲੈ ਕੇ ਟਿਕਟਾਂ ਭੇਜੀਆਂ ਸੀ
1: ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਅੱਛੇ
2: ਕਿਉਂਕਿ ਮੈਂ ਮੇਰਾ ਉਹਨਾਂ ਨੂੰ ਪਤਾ ਸੀ ਕਿ ਸਤਿੰਦਰ ਸਰਤਾਜ ਮੇਰਾ ਵੀ ਫੇਵਰੇਟ ਸਿੰਗਰ ਆ
1: ਵਾਹ ਜੀ ਵਾਹ ਬਹੁਤ ਅੱਛੇ
2: ਸਰਪ੍ਰਾਈਜ਼ ਗਿਫਟ ਦੇਣਾ ਚਾਹੁੰਦੀਆਂ ਸੀਗੀਆਂ ਪਰ 2009 ਚ ਵੀ ਮੈਂ ਇਹਨਾਂ ਦਾ ਜਿਹੜਾ ਪਹਿਲਾ ਸ਼ੋਅ ਸੀ ਨਾ ਮੈਂ ਇੱਥੇ ਆਸਟ੍ਰੇਲੀਆ 'ਚ ਉਹ ਵੀ ਦੇਖਿਆ ਸੀ ਤੇ ਮੈਨੂੰ ਬਹੁਤ ਹੀ ਚੰਗਾ ਲੱਗਾ ਸੀ ਕਿਉਂਕਿ ਮੈਂ ਇਹ ਕਹਿ ਸਕਦੀ ਹਾਂ ਕਿ ਮੈਨੂੰ ਸ਼ਾਇਦ ਰੂਹ ਦੀਆਂ ਗੱਲਾਂ ਜਿਹੜੀਆਂ ਆ ਰੂਹ ਦਾ ਪਿਆਰ ਜਿਹੜਾ ਆ ਪਰਮਾਤਮਾ ਦੇ ਆਤਮਾ ਤੇ ਪਰਮਾਤਮਾ ਦਾ ਮਿਲਾਪ ਜਿਹੜਾ ਆ ਉਹ ਮੇਰੇ ਲਈ ਬਹੁਤ ਵੱਡੀ ਚੀਜ਼ ਆ ਤੇ ਸਤਿੰਦਰ ਸਰਤਾਜ ਹੈ ਤੇ ਸ਼ਬਦਾਂ ਦਾ ਬਾਦਸ਼ਾਹ ਆ ਇਹਦੇ ਚ ਕਹਿਣ ਵਿੱਚ ਮੈਨੂੰ ਕੋਈ ਗਲਤ ਗੱਲ ਵੀ ਨਹੀਂ ਲੱਗਦੀ ਤੇ ਮੈਂ ਇਹ ਵੀ ਮੰਨਦੀ ਹਾਂ ਕਿ ਸਤਿੰਦਰ ਸਰਤਾਜ ਨੂੰ ਆਪਣੀ ਗੱਲ ਕਹਿਣੀ ਨਹੀਂ ਆਉਂਦੀ ਆ ਉਹਦੇ ਕੋਲ ਸ਼ਬਦਾਂ ਦਾ ਤਾਂ ਭੰਡਾਰ ਆ ਹਨਾ ਤੇ ਇਸੇ ਕਰਕੇ ਉਹਨਾਂ ਦੇ ਗੀਤ ਜਿਹੜੇ ਆ ਉਹ ਬਹੁਤ ਸਾਰੇ ਗੀਤ ਬਹੁਤ ਮਕਬੂਲ ਹੋਏ ਜਿੱਦਾਂ ਸਾਈਂ ਦੇ ਸਾਈਂ ਸਾਡੀ ਫਰਿਆਦ ਤੇਰੇ ਤਾਈਂ ਮੇਰਾ ਬਹੁਤ ਹੀ ਫੇਵਰੇਟ ਗੀਤ ਆ ਤੇ ਸਭ ਤੋਂ ਮਹਿੰਗੀ ਹੁੰਦੀ ਹੈ ਮਸੂਮੀਅਤ ਕੁਛ ਲੋਕ ਸੋਹਣੇ ਤੇ ਉਂਝ ਲੋਕ ਬਥੇਰੇ ਹੁੰਦੇ ਨੇ ਹਨਾ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਗੀਤ ਆ ਜਿਹੜੇ ਮੈਂ ਗਿਣ ਸਕਦੀ ਹਾਂ ਜਿਹਨਾਂ ਜਿਹੜੇ ਕਿ ਮੈਨੂੰ ਬਹੁਤ ਚੰਗੇ ਲੱਗਦੇ ਆ ਤੇ ਸ਼ਾਇਦ ਇਸੇ ਕਰਕੇ ਹੀ ਬੱਚਿਆਂ ਨੂੰ ਵੀ ਲੱਗਦਾ ਸੀਗਾ ਕਿ ਅਸੀਂ ਆਪਣੀ ਮਾਂ ਨੂੰ ਕੋਈ ਬਹੁਤ ਵਧੀਆ ਚੀਜ਼ ਸੁਣਨ ਲਈ ਭੇਜਦੇ ਹਾਂ ਉਦਣ ਮੀਂਹ ਪੈਂਦਾ ਸੀ ਹਨਾ ਫਿਰ ਵੀ ਅਸੀਂ ਉਹ ਸਰਤਾਜ ਦਾ ਜੀ ਦਾ ਸ਼ੋਅ ਵੇਖਣ ਜ਼ਰੂਰ ਗਏ ਤੇ ਮੈਨੂੰ ਆਪਣੇ ਹਸਬੈਂਡ ਨੂੰ ਵੀ ਨਾਲ ਲੈ ਕੇ ਜਾਣਾ ਪਿਆ ਕਿਉਂਕਿ ਉਹ ਜਾਣਾ ਚਾਹੁੰਦੇ ਸੀ ਪਰ ਉਹ ਇੰਨਾ ਜ਼ਿਆਦਾ ਉਹਨਾਂ ਦੇ ਫੈਨ ਨਹੀਂ ਹੈਗੇ ਤੇ ਜਿਹੜੀਆਂ ਗੱਲਾਂ ਮੈਨੂੰ ਚੰਗੀਆਂ ਲੱਗੀਆਂ ਉਹ ਮੈਂ ਮੰਨਦੀ ਹਾਂ ਕਿ ਠੀਕ ਆ ਉਸ ਵੇਲੇ ਮਾਹੌਲ ਉਹਨਾਂ ਲਈ ਇੱਦਾਂ ਦਾ ਆ ਸ਼ਾਇਦ ਉਹ ਆਪਣੇ ਜਿਹੜੇ ਜਿੱਦਾਂ ਦੇ ਸਾਹਮਣੇ ਬੈਠੇ ਸਰੋਤੇ ਆ ਉਹ ਉਸ ਤਰ੍ਹਾਂ ਦੇ ਗੀਤ ਉਹਨਾਂ ਨੇ ਗਾਏ ਪਰ ਜਿਹੜੇ ਗੀਤ ਸੁਣਨ ਮੈਂ ਗਈ ਸਾਂ ਮੈਨੂੰ ਲੱਗਾ ਕਿ ਉਹ ਮਿਸਿੰਗ ਸੀਗੇ ਜਾਂ ਉਹਨਾਂ ਦੀਆਂ ਇੱਕ ਇੱਕ ਦੋ ਦੋ ਲਾਈਨਾਂ ਹੀ ਸੀਗੀਆਂ ਜਿਹੜੀਆਂ ਉਹਨਾਂ ਨੇ ਗਾਈਆਂ ਠੀਕ ਆ ਉਹਨਾਂ ਨੇ ਆਪਣੀ ਜਿਹੜੀ ਸਮੇਂ ਦੇ ਨਾਲ ਬਦਲਦੀ ਲੋਕਾਂ ਦੀ ਖਾਹਿਸ਼ ਆ ਲੋਕਾਂ ਦੀਆਂ ਲੋੜਾਂ ਆ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਲੱਗਦੀ ਹੈ ਅਰਜੀ ਅਤੇ ਉਹਨਾਂ ਦੀ ਮੈਨੂੰ ਇਹ ਗੱਲ ਵੀ ਚੰਗੀ ਲੱਗੀ ਕਿ ਉਹਨਾਂ ਨੇ ਆਪੇ ਹੀ ਇਹ ਗੱਲ ਕਹਿਤੀ ਕਿ ਮੇਰੇ ਸ਼ੋਅ ਦੇ ਵਿੱਚ ਆਮ ਤੌਰ 'ਤੇ ਟਿਕਟਾਂ ਜਿਹੜੀਆਂ ਆ ਉਹ ਔਰਤਾਂ ਜ਼ਿਆਦਾ ਖਰੀਦਦੀਆਂ ਆ ਅਤੇ ਆਦਮੀਆਂ ਨੂੰ ਤਾਂ ਮਜਬੂਰੀ ਬਸ ਆਉਣਾ ਪੈਂਦਾ ਆ
1: ਅੱਛਾ ਜੀ ਵਾਹ ਜੀ ਵਾਹ
2: ਤੇ ਮੈਨੂੰ ਉਹ ਚੀਜ਼ ਲੱਗੀ ਵੀ ਕਿਉਂਕਿ ਇੱਕ ਵਕਤ ਐਸਾ ਵੀ ਆਇਆ ਕਿ ਮੇਰੇ ਹਸਬੈਂਡ ਵੀ ਆਪਣੀ ਫੇਸਬੁੱਕ ਖੋਲ ਕੇ ਉੱਥੇ ਬੈਠੇ ਸੀਗੇ
1: ਅੱਛਾ ਜੀ ਉਹਨਾਂ ਨੂੰ ਸ਼ਾਇਦ ਗੱਲ ਚੰਗੀ ਨਹੀਂ ਲੱਗੀ
2: ਤੇ ਜਿਹੜੀ ਚੀਜ਼ ਦੇਖੋ ਠੀਕ ਆ ਹਰ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਆ ਜਿਹੜੇ ਲੋਕ ਨੱਚਣ ਵਾਸਤੇ ਗਏ ਸੀ ਉਹ ਪਹਿਲੇ 15 ਮਿੰਟਾਂ ਬਾਅਦ ਹੀ 20 ਮਿੰਟਾਂ ਬਾਅਦ ਸਾਡੇ ਖੜੇ ਅੱਗੇ ਖੜੇ ਹੋ ਕੇ ਤੇ ਉਹਨਾਂ ਨੇ ਨੱਚਣਾ ਸ਼ੁਰੂ ਕਰਤਾ
1: ਇਹ ਵੀ ਵਰਤਾਰਾ ਮੈਨੂੰ ਬੜਾ ਅਜੀਬ ਲੱਗਦਾ ਆ ਇਹ ਚਲੋ ਇਹਦੇ ਤੇ ਗੱਲ ਆਪਾਂ ਅੱਗੇ ਕਰਦੇ ਹਾਂ ਪ੍ਰੋਗਰਾਮ ਚ ਹਾਂਜੀ ਹਾਂਜੀ
2: ਤੇ ਇਹ ਜਿਹੜੀ ਚੀਜ਼ ਸੀ ਨਾ ਵੀ ਮਾਹੌਲ ਜਿੰਨਾਂ ਦਾ ਤੁਸੀਂ ਰੂਹ ਨੂੰ ਸਕੂਨ ਦੇਣ ਲਈ ਆਪਣੀ ਰੂਹ ਨਾਲ ਜੁੜਨ ਲਈ ਜਦੋਂ ਤੁਸੀਂ ਜਾਂਦੇ ਆ ਤੇ ਤੁਹਾਨੂੰ ਬਾਹਰੀ ਜਿਹੜਾ ਡਿਸਟਰਬੈਂਸ ਆ ਉਹ ਵੀ ਫਿਰ ਚੰਗੀ ਨਹੀਂ ਲੱਗਦੀ ਮੈਨੂੰ ਕੁਛ ਥੋੜੀ ਜਿਹੀ ਜ਼ਿਆਦਾ ਨਿਰਾਸ਼ਾ ਹੋਈ ਆ ਐਰਕੀ ਕਿਉਂਕਿ ਮੈਂ ਜਦੋਂ ਵੀ ਸਤਿੰਦਰ ਸਰਤਾਜ ਆਉਂਦਾ ਮੈਂ ਹਰ ਵਾਰੀ ਉਹਦਾ ਸ਼ੋਅ ਵੇਖਣ ਜਾਂਦੀ ਹਾਂ ਮੇਰੇ ਬਹੁਤ ਨੇੜੇ ਦਿਲ ਦੇ ਕਰੀਬ ਮੈਂ ਕਹਿ ਸਕਦੀ ਹਾਂ ਕਿ ਉਹਨਾਂ ਨੂੰ ਸੀਗਾ ਪਰ ਮੈਨੂੰ ਐਰਕੀ ਥੋੜੀ ਜ਼ਿਆਦਾ ਨਿਰਾਸ਼ਾ ਹੋਈ ਆ
1: ਵਾਹ ਜੀ ਵਾਹ ਸਹੀ ਗੱਲ ਕਹਿ ਰਹੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਸੁਨੇਹੇ ਦਿੱਤੇ ਆ ਅਸੀਂ ਬਹੁਤ ਸਾਰੇ ਉਹਨਾਂ ਜਿਹੜੇ ਕੋ ਆਪ ਪੋਇਟਰੀ ਕਰਦੇ ਆ ਸਾਹਿਤਕ ਰੁਚੀਆਂ ਰੱਖਦੇ ਆ ਉਹਨਾਂ ਲੋਕਾਂ 'ਚ ਬਹਿਨੇ ਖਲੋਨੇ ਆ ਅਤੇ ਸਾਨੂੰ ਪਤਾ ਆ ਵੀ ਉਹਨਾਂ ਨੇ ਜ਼ਿਕਰ ਕਈ ਸਾਲ ਪਹਿਲਾਂ ਵੀ ਕੀਤਾ ਸੀ ਔਰ ਸਰਤਾਜ ਹੁਣੀ ਖੁਦ ਮੰਨਦੇ ਸੀ ਵੀ ਜਲੌਂਗ ਦੇ ਵਿੱਚ ਆ ਗਏ ਕਿ ਮੈਂ ਅੱਜ ਆਪਣੀ ਮਰਜ਼ੀ ਦੇ ਸ਼ੋਅ ਗਾਉਣਾ ਤਾਂ ਮੈਨੂੰ ਲੱਗਦਾ ਅਜੇ ਵੀ ਜਿਹੜਾ ਪਿਛਲੇ ਵਾਰੀ ਜਲੌਂਗ ਸ਼ੋਅ ਹੋਇਆ ਸੀ ਉਸ ਤੋਂ ਵਧੀਆ ਉਹ ਮਤਲਬ ਸ਼ੋਅ ਸਾਨੂੰ ਅਸਲੀ ਸਰਤਾਜ ਵੇਖਣ ਨੂੰ ਨਹੀਂ ਮਿਲਿਆ
2: ਬਿਲਕੁਲ ਮੈਂ ਨਵੀਨ ਹੁਣਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਨਿਰਾਸ਼ਾ ਜਿਹੜੀ ਆ ਉਹ ਥੋੜ੍ਹੀ ਜ਼ਿਆਦਾ ਹੋ ਗਈ ਆ ਅਤੇ ਇੰਨੇ ਪੈਸੇ ਖਰਚ ਕੇ ਸਾਡੇ ਵਰਗੇ ਲੋਕਾਂ ਲਈ ਹੈ ਨਾ ਇੰਨੀਆਂ ਮਹਿੰਗੀਆਂ ਟਿਕਟਾਂ ਲੈ ਕੇ ਜੇ ਤੁਸੀਂ ਜਾ ਕੇ ਉੱਥੇ ਨੱਚਣ ਗਾਉਣ ਵਾਲੇ ਗੀਤ ਸੁਣਨੇ ਆ ਅਤੇ ਉਹ ਫਿਰ ਥੋੜ੍ਹੇ ਜਿਹਾ ਦਿਲ ਨੂੰ ਦੁੱਖ ਹੁੰਦਾ
1: ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਚਲੋ ਬਹੁਤ ਚੰਗਾ ਲੱਗਾ ਜੀ ਪਰਮਜੀਤ ਕੌਰ ਜੀ ਅਤੇ ਤੁਸੀਂ ਹੋਰ ਕੋਈ ਗੱਲ ਉਸ ਪ੍ਰੋਗਰਾਮ 'ਚ ਸਾਂਝ ਪਾਉਣਾ ਚਾਹੁੰਦੇ ਆ ਲੋਕ ਕੀ ਕਰ ਰਹੇ ਸਨ ਮਤਲਬ ਬੱਚੇ ਨੱਚ ਪੁੜਕ ਰਹੇ ਸਨ ਜਿਵੇਂ ਤੁਸੀਂ ਦੱਸਿਆ ਵੀ ਕੁਰਸੀਆਂ ਦੇ ਖਲੋਗੇ ਹੋਰ ਕੋਈ ਲੋਕ ਕੋਈ ਸੈਲਫੀਆਂ ਖਿੱਚਦੇ ਸੀ ਫੋਟੋਆਂ ਖਿੱਚਦੇ ਸੀ ਕੀ ਕਰਦੇ ਸੀ
2: ਮੈਂ ਤੁਹਾਨੂੰ ਇਹ ਗੱਲ ਦੱਸਦੀ ਹਾਂ ਕਿ ਸਾਡੇ ਸਾਹਮਣੇ ਬਹੁਤ ਲੋਕ ਸੀ ਜਿਹੜੇ ਬਿਲਕੁਲ ਨੱਚੀ ਜਾਂਦੇ ਸੀਗੇ ਟੱਪੀ ਜਾਂਦੇ ਸੀ ਚਲੋ ਉਹ ਮੈਂ ਨਹੀਂ ਕਹਿੰਦੀ ਕਿ ਮੁੰਡੇ ਖੁੰਡੇ ਆ ਉਹ ਆਪਣੀਆਂ ਡਰਿੰਕਸ ਵੀ ਲੈ ਰਹੇ ਸੀ ਸਾਰਾ ਕੁਛ ਕਰ ਰਹੇ ਸੀਗੇ ਹੈ ਨਾ ਉਹ ਮੈਨੂੰ ਜਿਹੜੀ ਗੱਲ ਆ ਉਹ ਉਹਦੇ ਨਾਲ ਨਾਲ ਜਿਹੜੀਆਂ ਕੁੜੀਆਂ ਸੀ ਮੈਂ ਬਹੁਤ ਕੁੜੀਆਂ ਵੀ ਵੇਖੀਆਂ ਜਿਹੜੀਆਂ ਸਿਰਫ ਤੇ ਸਿਰਫ ਆਪਣੀਆਂ ਸੈਲਫੀ ਖਿੱਚ ਰਹੀਆਂ ਸੀ ਜਿਨ੍ਹਾਂ ਦਾ ਕੰਮ ਸਿਰਫ ਉਹਦੇ ਗਾਣਿਆਂ 'ਤੇ ਨੱਚਣਾ ਸੀ ਅਤੇ ਆਪਣੀਆਂ ਨੱਚਣ ਦੀਆਂ ਵੀਡੀਓ ਬਣਾਉਣਾ ਪਰਿਵਾਰਾਂ ਦੇ ਇੱਕ ਦੋ ਪਰਿਵਾਰ ਵੀ ਸਾਡੇ ਅੱਗੇ ਸੀਗੇ ਜਿਹੜੇ ਉਹ ਤਿੰਨ ਚਾਰ ਜਣੇ ਕਦੀ ਉਹ ਕੁਰਸੀਆਂ ਦੇ ਉੱਪਰ ਅਤੇ ਕਦੀ ਕੁਰਸੀਆਂ ਤੋਂ ਥੱਲੇ ਅਤੇ ਨੱਚ ਨੱਚ ਕੇ ਅਤੇ ਆਪਣੀਆਂ ਹੀ ਵੀਡੀਓ ਬਣਾ ਰਹੇ ਸੀ ਮੇਰਾ ਖਿਆਲ ਆ ਉਸ ਸਤਿੰਦਰ ਸਰਤਾਜ ਦੇ ਆ ਗਾਣਿਆਂ ਦੇ ਸ਼ਬਦਾਂ ਨੂੰ ਇੰਨੇ ਧਿਆਨ ਨਾਲ ਨਹੀਂ ਸੀ ਸੁਣ ਰਹੇ ਜਿੰਨੇ ਧਿਆਨ ਨਾਲ ਉਹ ਮਿਊਜ਼ਿਕ ਦੀਆਂ ਮਿਊਜ਼ਿਕ ਦੀ ਤਾਲ 'ਤੇ ਨੱਚ ਰਹੇ ਸੀ ਅਤੇ ਉਹ ਸ਼ਬਦ ਜਿਹੜੇ ਆ ਮੈਨੂੰ ਉਹਨਾਂ ਦੇ ਬਹੁਤ ਸਾਰੇ ਮੈਂ ਸ਼ਬਦ ਵੀ ਸੁਣੇ ਆ ਮਤਲਬ ਸ਼ਬਦ ਮੈਂ ਕਹਿ ਰਹੀ ਹਾਂ ਕਿ ਮੈਂ ਇਹ ਸ਼ਬਦ ਉਹ ਦੂਜੇ ਸ਼ਬਦ ਨਹੀਂ ਮੈਂ ਕਹਿ ਰਹੀ ਮੈਂ ਅੱਖਰ ਕਹਿ ਰਹੀ ਹਾਂ
1: ਹਾਂਜੀ ਹਾਂਜੀ ਸਮਝ ਰਹੇ ਸੀ ਉਹਨਾਂ ਦੇ ਬੋਲਾਂ ਦੀ ਗੱਲ ਤੁਸੀਂ ਕਰ ਰਹੇ ਆ
2: ਉਹਨਾਂ ਦੇ ਬੋਲਾਂ 'ਚ ਬਹੁਤ ਕੀਮਤ ਆ ਉਹ ਬਹੁਤ ਬਾਦਸ਼ਾਹ ਆ ਸ਼ਬਦਾਂ ਦਾ ਪਰ ਐਰਕੀ ਮੈਨੂੰ ਇੰਝ ਲੱਗਾ ਕਿ ਜਿਹੜਾ ਮਿਊਜ਼ਿਕ ਜਿਹੜਾ ਸੀ ਉਹਨਾਂ ਸ਼ਬਦਾਂ ਦੇ ਉੱਤੇ ਹਾਵੀ ਸੀ
1: ਸੰਗੀਤ ਰੋਸ਼ਨੀਆਂ ਢੋਲ ਧਮੱਕਾ ਉਹ ਜ਼ਿਆਦਾ ਸੀਗਾ ਸੰਜੀਦਾ ਗਾਇਕੀ ਵਾਲੇ ਬੋਲ ਅਲਫਾਜ਼ ਲਫ਼ਜ਼ ਘੱਟ ਸਨ
2: ਬਹੁਤ ਘੱਟ ਸੀਗੇ ਕਦੀ ਕਦੀ ਵਿੱਚੋਂ ਇੱਕ ਅੱਧੀ ਸਤਰ ਮੈਂ ਕਹਿੰਦੀ ਹਾਂ ਵੀ ਆਉਂਦੀ ਸੀ ਅਤੇ ਤੁਹਾਡਾ ਜਦੋਂ ਉਹਨੂੰ ਉੱਧਰ ਨੂੰ ਮਨ ਲੱਗਣ ਲੱਗਦਾ ਸੀ ਰੂਹ ਦੇ ਸਕੂਨ ਵੱਲ ਦੀ ਗੱਲ ਨੂੰ ਜਾਂਦੀ ਸੀ ਤਾਂ ਉਦੋਂ ਤੱਕ ਉਹਨਾਂ ਦਾ ਅਗਲਾ ਜਿਹੜਾ ਗੀਤ ਸੀ ਉਹ ਚੇਂਜ ਹੋ ਜਾਂਦਾ ਸੀ ਮਤਲਬ ਪੂਰਾ ਗੀਤ ਹੀ ਨਹੀਂ ਸੀ ਜੇ ਉਹ ਜਿਹੜਾ ਉਹਨਾਂ ਨੇ ਉਹ ਗਾਇਆ ਹੋਵੇ ਜਿਹਦੇ ਨਾਲ ਮੇਰੀ ਰੂਹ ਨੂੰ ਸਕੂਨ ਮਿਲਿਆ ਹੋਵੇ
1: ਵਾਹ ਜੀ ਵਾਹ ਬਹੁਤ ਅੱਛਾ ਜੀ ਬਹੁਤ ਅੱਛਾ ਲੱਗਾ ਪਰਮਜੀਤ ਕੌਰ ਜੀ ਤੁਸੀਂ ਸਾਡੇ ਨਾਲ ਸਾਂਝ ਪਾਈ ਅਤੇ ਜਾਂਦੇ ਜਾਂਦੇ ਕੋਈ ਹੋਰ ਗੱਲ ਕਰਨਾ ਚਾਹੁੰਦੇ ਤੁਸੀਂ ਕਹਿ ਸਕਦੇ ਆ ਨਹੀਂ ਤਾਂ ਮੇਰਾ ਵੱਲੋਂ ਇੱਥੇ ਸਾਂਝ ਪਾਉਣ ਲਈ ਸ਼ੁਕਰੀਆ ਅਤੇ ਤੁਸੀਂ ਸਾਨੂੰ SMS ਸੁਨੇਹਾ ਵੀ ਲਾ ਸਕਦੇ ਆ 0468-277-886 'ਤੇ ਵੀ ਕਰ ਸਕਦੇ ਹਾਂ ਇਹਦਾ SMS ਜਿਹੜਾ ਮੇਰੇ ਸਟੂਡੀਓ ਲਾਈਨ ਦੇ ਵਿੱਚ ਆਵੇਗਾ ਅਤੇ ਮੈਂ ਪੜ੍ਹ ਕੇ ਤੁਹਾਡੇ ਸੁਨੇਹੇ ਅੱਗੇ ਦਰਸ਼ਕਾਂ ਨੂੰ ਵੀ ਸੁਣਨ ਵਾਲੇ ਨੂੰ ਵੀ ਦੱਸ ਸਕਦਾ
2: ਬਹੁਤ ਬਹੁਤ ਧੰਨਵਾਦ ਸ਼ੇਖੋ ਸਾਹਿਬ ਮੇਰਾ
1: ਬਹੁਤ ਚੰਗਾ ਜੀ ਤੁਹਾਡਾ ਇੱਥੇ ਸਾਂਝ ਪਾਉਣ ਲਈ ਰਜੇਵਿਆਂ 'ਚੋਂ ਵਕਤ ਕੱਢ ਕੇ ਸਾਨੂੰ ਦੇਣ ਲਈ ਸਾਡਾ ਪ੍ਰੋਗਰਾਮ ਸੁਣਨ ਲਈ ਸੁਣਦੇ ਰਹੋ ਸੁਣੋ ਸੁਣਾਓ ਗੱਲਾਂ 'ਚੋਂ ਗੱਲ ਪ੍ਰੋਗਰਾਮ 88.6 ਪਲੈਂਟੀ ਵੈਲੀ FM ਬਹੁਤ ਬਹੁਤ ਸ਼ੁਕਰੀਆ ਤੁਸੀਂ ਸੁਣ ਰਹੇ ਸਨ ਪਰਮਜੀਤ ਹੋਣਾ ਨੇ ਔਰ ਨਵੀਨ ਨੇ ਆਪਣੇ ਦਿਲ ਦੀ ਗੱਲਾਂ ਕੀਤੀਆਂ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆ ਬਦਲ ਰਹੀ ਹੈ ਹਾਲੇ ਤਾਂ ਸਰਤਾਜ ਨੇ ਬਹੁਤ ਕੁਝ ਗਾਉਣਾ ਹੈ ਸਰਤਾਜ ਹੁਣੀ ਆਪਣੇ ਗਾਣਿਆਂ ਵਿੱਚ ਕਹਿੰਦੀ ਸੀ ਤੇ ਜਿਵੇਂ ਕਿ ਉਹਨਾਂ ਦਾ ਜ਼ਿਕਰ ਵੀ ਹੁੰਦਾ ਰਿਹਾ ਵੀ ਉਹ ਪਹਿਲੇ ਜਿਹੜੇ ਗੀਤ ਸਨ ਜਿਨ੍ਹਾਂ ਗੀਤਾਂ ਨੂੰ ਸੁਣ ਕੇ ਅਸੀਂ ਨਾਲ ਇੱਥੋਂ ਤੱਕ ਪਹੁੰਚੇ ਹਾਂ ਤੇ ਉਹਨਾਂ ਗੀਤਾਂ ਵਾਲਾ ਸਰਤਾਜ ਜਿਹੜਾ ਅਸੀਂ ਲੱਭਦੇ ਰਹੇ ਤੇ ਇਹ ਖਿਆਲ ਖੈਰ ਦੋ ਦਰਸ਼ਕਾਂ ਨੇ ਸਾਂਝ ਪਾਈ ਸਮੇਂ ਦੀ ਕਸੌਟੀ ਕਰਕੇ ਅਸੀਂ ਬਹੁਤੇ ਲੋਕਾਂ ਨਾਲ ਸਾਂਝ ਤਾਂ ਨਹੀਂ ਪਾ ਸਕਦੇ ਪਰ ਕੁਛ ਲੋਕਾਂ ਨੇ ਮੈਨੂੰ ਜਾਤੀ ਤੌਰ 'ਤੇ ਵੀ ਪਰਸਨਲ ਵੀ ਸੋਸ਼ਲ ਮੀਡੀਆ 'ਤੇ ਗੱਲਾਂ ਕੀਤੀਆਂ ਨੇ ਕਿ ਨੱਚਣ ਭੁੜਕਣ ਤੋਂ ਇਲਾਵਾ ਹੋਰ ਸਰਤਾਜ ਕੋਲ ਸਾਨੂੰ ਕੁਛ ਨਹੀਂ ਮਿਲਿਆ ਹਿੰਦੀ ਗਾਣਿਆਂ ਦੀ ਪੰਜਾਬੀ ਗਾਣਿਆਂ ਦੀ ਮਿਕਸਰ ਅੰਤਾਕਸ਼ਰੀ ਵਰਗਾ ਮਾਹੌਲ ਸੀਗਾ ਅਤੇ ਖੈਰ ਹਰ ਇੱਕ ਨੇ ਆਪਣੇ ਢੰਗ ਨਾਲ ਇੰਜੋਏ ਕਰਨਾ ਹੁੰਦਾ ਵੈਸੇ ਵੀ ਪੰਜਾਬੀਆਂ ਨੂੰ ਨੱਚਣ ਲਈ ਤਾਂ ਕਿਸੇ ਬਹਾਨੇ ਦੀ ਵੀ ਲੋੜ ਨਹੀਂ ਹੁੰਦੀ ਨੱਚਣਾ ਤਾਂ ਨੱਚਣਾ ਹੀ ਹੁੰਦਾ ਪਰ ਆਓ ਕਿਤੇ ਸੰਜੀਦਾ ਗੱਲਾਂ ਕਰਦੇ ਹੋਏ ਇਹ ਪੁਰਾਣੇ ਗੀਤ ਜਿਨ੍ਹਾਂ ਗੀਤਾਂ ਨੂੰ ਇਹ ਦਰਸ਼ਕ ਲੱਭ ਰਹੇ ਨੇ ਉਹਨਾਂ ਦੀ ਸਾਂਝ ਤੁਹਾਡੇ ਨਾਲ ਪਾਉਂਦੇ ਹਾਂ

0: on your local station, 88.6 Plenty Valley FM, The World at Night.
1: ਤੁਸੀਂ ਸੁਣ ਰਹੇ ਪ੍ਰੋਗਰਾਮ ਗੱਲਾਂ ਚੋਂ ਗੱਲ ਪ੍ਰੋਗਰਾਮ ਦੇ ਤੀਜੇ ਸੈਗਮੈਂਟ ਦੇ ਵਿੱਚ ਅਸੀਂ ਅੱਜ 40 ਦਿਨ ਕਿਤਾਬ ਦੇ ਅਗਲੇ ਦਿਨ ਵੱਲ ਚੱਲਦੇ ਹਾਂ ਚੌਥੇ ਦਿਨ ਦੀ ਗੱਲਬਾਤ ਉਹੀ ਜੋ ਅਸੀਂ ਕਰ ਰਹੇ ਹਾਂ ਗੱਲਬਾਤ ਜਿਸ ਦਾ ਸਾਂਝ ਮੇਰੇ ਕੋਲ ਸੱਜਣ ਪਾ ਕੇ ਗਏ ਨੇ ਅਤੇ ਗੱਲਬਾਤ ਜਿਸ ਦੀਆਂ ਗੱਲਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਮੈਂ ਜਿਵੇਂ ਕਿ ਦੱਸ ਦੇਵਾਂ ਕਿ ਪਿਛਲੇ ਕੁਛ ਦਿਨਾਂ ਤੋਂ ਅਸੀਂ 40 ਦਿਨ ਕਿਤਾਬ ਦੇ ਹਰ ਉਸ ਪਹਿਲੂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਜੋ 40 ਦਿਨਾਂ ਦੇ ਵਿੱਚੋਂ ਕਿਤਾਬ ਦਾ ਜ਼ਿਕਰ ਹੋਇਆ ਹੈ ਕਿਤਾਬ ਦੀ ਕਹਾਣੀ ਕੇਸਰ ਅਤੇ ਇੱਕ ਬਜ਼ੁਰਗ ਫਕੀਰ ਦੀ ਹੈ ਜੋ ਕੇਸਰ ਘਰੋਂ ਤੁਰ ਪੈਂਦਾ ਹੈ ਅਤੇ ਫਕੀਰ ਰਸਤੇ 'ਚ ਮਿਲਦੇ ਨੇ ਤੁਰਦਿਆਂ ਚੌਥੇ ਦਿਨ ਉਹ ਪਹੁੰਚਦੇ ਨੇ ਕਿਤਾਬ ਦੇ ਚੌਥੇ ਦਿਨ ਦਾ ਸਾਰ ਜਿਵੇਂ ਸ਼ੁਰੂ 'ਚ ਲਿਖਿਆ ਹੈ ਤਵਾਰੀਖ ਦੇ ਗਵਾਰ ਰੁੱਖ ਵੀ ਹੋਇਆ ਕਰਦੇ ਨੇ ਸੁਣ ਕੇ ਰਾਹੀਆਂ ਦੇ ਦੁੱਖ ਇਹ ਵੀ ਰੋਇਆ ਕਰਦੇ ਨੇ ਤੁਰਦਿਆਂ ਇੱਕ ਬਹੁਤ ਪੁਰਾਣਾ ਰੁੱਖ ਦਿਸਿਆ ਗੂੜੀ ਛਾਂ ਵੇਖ ਕੇ ਦੋਵਾਂ ਨੇ ਰੁਕਣ ਦਾ ਮਨ ਬਣਾ ਲਿਆ ਵੀਰਾਨ ਰਸਤੇ 'ਚ ਦਰਖਤ ਅਡੋਲ ਖੜ੍ਹਾ ਸੀ ਦੁਪਹਿਰ ਸਿਖਰ 'ਤੇ ਸੀ ਹਵਾ ਦਾ ਨਾਮੋ ਨਿਸ਼ਾਨ ਨਹੀਂ ਸੀ ਕੋਈ ਪੱਤਾ ਤੱਕ ਨਹੀਂ ਸੀ ਹਿੱਲ ਰਿਹਾ ਚੁੱਪ ਚਾਪ ਰਾਹੀਆਂ ਨੂੰ ਨਿਹਾਰਦੇ ਪੱਤੇ ਇੰਝ ਲੱਗ ਰਹੇ ਸਨ ਜਿਵੇਂ ਉਹਨਾਂ ਦੇ ਸਫ਼ਰ ਲਈ ਦੁਆਵਾਂ ਮੰਗ ਰਹੇ ਹੋਣ ਟਿੱਕੀ ਹਵਾ ਵਿੱਚ ਦਰਖਤ ਦੀ ਛਾਂ ਹੇਠਿਆਂ ਬੈਠੇ ਰਾਹੀਆਂ ਦੀਆਂ ਗੱਲਾਂ ਕੰਨ ਲਾ ਕੇ ਸੁਣ ਰਹੇ ਹੋਣ ਜਵਾਨਾਂ ਇਹ ਦਰਖਤ ਲਗਭਗ 1000 ਸਾਲ ਪੁਰਾਣਾ ਏ ਫਕੀਰ ਨੇ ਲੋਈ ਵਿਛਾਉਂਦਿਆਂ ਕਿਹਾ 1000 ਸਾਲ ਕੇਸਰ ਨੇ ਹੈਰਾਨ ਹੋ ਕੇ ਕਿਹਾ ਹਾਂ ਜ਼ਰਾ ਸੋਚ ਇਹ ਦਰਖਤ ਨਾਨਕ ਪਾਤਸ਼ਾਹ ਤੋਂ ਵੀ 500 ਸਾਲ ਪਹਿਲਾਂ ਤੋਂ ਇੱਥੇ ਹੈ ਕੇਸਰ ਨੇ ਦਰਖਤ ਦੇ ਤਣੇ ਨੂੰ ਹੱਥ ਲਾਇਆ ਉਹ ਸੁੰਨ ਹੋ ਗਿਆ ਸੋਚ ਜਿਵੇਂ ਰੁਕ ਗਈ ਉਸਨੂੰ ਲੱਗਾ ਜਿਵੇਂ ਇਹ ਤਣਾ ਉਸਦਾ ਬਾਪੂ ਹੋਵੇ ਉਸਨੇ ਕੇਸਰ ਦਾ ਕਲਾਵਾ ਭਰ ਲਿਆ ਹੋਵੇ ਉਸ ਦੀਆਂ ਅੱਖਾਂ ਵਿੱਚ ਸਿੱਲ ਆ ਗਈ ਉਸਨੂੰ ਲੱਗਾ ਜਿਵੇਂ ਖੜਾਕ ਹੋਇਆ ਕੋਈ ਪੀਲਾ ਪੱਤਾ ਉਸਦੇ ਅੰਦਰ ਡਿੱਗ ਪਿਆ ਹੋਵੇ ਫਕੀਰ ਨੇ ਕੇਸਰ ਦੇ ਅਚੰਬੇ ਨਾਲ ਭਰੇ ਚਿਹਰੇ ਨੂੰ ਵੇਖਦਿਆਂ ਇਸ ਰੁੱਖ ਨੇ ਕਿੰਨਾ ਕੁਝ ਵੇਖਿਆ ਹੋਵੇਗਾ ਦੁਨੀਆ ਨੂੰ ਵਾਰ ਵਾਰ ਬਦਲਦਿਆਂ ਵੇਖਿਆ ਹੋਵੇਗਾ ਵੇਖਿਆ ਜਾਵੇ ਤਾਂ ਦੁਨੀਆ ਭਾਵੇਂ ਬਹੁਤ ਬਦਲ ਗਈ ਪਰ ਬਦਲਿਆ ਅਸਲ ਵਿੱਚ ਕੁਝ ਵੀ ਨਹੀਂ ਆਵਾਜ਼ ਆਈ ਦੁਨੀਆ ਤਾਂ ਇੱਕ ਸਰਾਂ ਹੈ ਬਸ ਮੁਸਾਫਰ ਬਦਲਦੇ ਨੇ ਕੇਸਰ ਸੋਚਿਆ ਇਹ ਆਵਾਜ਼ ਫਕੀਰ ਦੀ ਸੀ ਜਾਂ ਰੁੱਖ ਦੀਆਂ ਜੜ੍ਹਾਂ ਤੋਂ ਆਈ ਹੁਣ ਦਿਨ ਢਲ ਚੁੱਕਿਆ ਸੀ ਫਕੀਰ ਲੰਮੇ ਪੈਂਦਿਆਂ ਗੱਲ ਅੱਗੇ ਤੋਰੀ ਗੱਭਰੂਆ 1000 ਸਾਲ ਪਹਿਲਾਂ ਵੀ ਦਿਨ ਇੱਦਾਂ ਹੀ ਗੁਜ਼ਰਦੇ ਸਨ ਲੋਕ ਅੱਜ ਵਾਂਗ ਹਰ ਰੋਜ਼ ਜੰਮਦੇ ਹਰ ਰੋਜ਼ ਮਰਦੇ ਸਨ ਸੌਂਦੇ ਉੱਠਦੇ ਲੜਦੇ ਝਗੜਦੇ ਸਨ ਇਹੋ ਕੁਝ ਆਉਣ ਵਾਲੇ 1000 ਸਾਲ ਤੱਕ ਇਵੇਂ ਹੀ ਚੱਲਦਾ ਰਹਿਣਾ ਇਸ ਸਾਰੇ ਵਰਤਾਰੇ ਵਿੱਚ ਪਰਮਾਤਮਾ ਨੇ ਸਾਨੂੰ ਕੋਈ ਨਾ ਕੋਈ ਛੋਟਾ ਵੱਡਾ ਕੰਮ ਕਰਨ ਲਈ ਇਸ ਦੁਨੀਆ 'ਤੇ ਭੇਜਿਆ ਹੈ ਬਸ ਇਹੋ ਕੰਮ ਹੀ ਜੀਵਨ ਦਾ ਮੰਤਵ ਹੈ ਅਤੇ ਇਸ ਮੰਤਵ ਨੂੰ ਲੱਭਣਾ ਪੂਰਾ ਕਰਨਾ ਹੀ ਜ਼ਿੰਦਗੀ ਹੈ ਅਤੇ ਇਹ ਗੱਲ ਕਹਿ ਕੇ ਫਕੀਰ ਕਾਫੀ ਦੇਰ ਲਈ

ਉਸ ਦੀਆਂ ਗੱਲਾਂ ਦਾ ਕੇਸਰ ਦੇ ਦਿਮਾਗ ਵਿੱਚ ਲਗਾਤਾਰ ਘੁੰਮ ਰਹੀਆਂ ਪਰ ਉਹਨੂੰ ਬਹੁਤੀਆਂ ਸਮਝ ਨਾ ਆਉਂਦੀਆਂ ਇਹ ਦਿਨ ਉਹਨੂੰ ਉਹ ਵੀ ਗੱਲ ਯਾਦ ਸੀ ਜਦੋਂ ਕੋਈ ਭੈਣ ਤਾਰੋਂ ਨੂੰ ਚੁੱਕ ਕੇ ਲੈ ਗਿਆ ਸੀ ਉਹ ਦਿਨ ਤਾਂ ਬਾਕੀ ਦਿਨਾਂ ਵਰਗਾ ਨਹੀਂ ਸੀ ਸੋਚਦਿਆਂ ਕੇਸਰ ਦੀਆਂ ਅੱਖਾਂ ਭਰ ਆਈਆਂ ਭੈਣ ਤਾਰੋਂ ਵਾਲੇ ਹਾਦਸੇ ਅਤੇ ਮਾਂ ਦੇ ਤੁਰ ਜਾਣ ਤੋਂ ਬਾਅਦ ਬਾਪੂ ਦੇ ਮੂੰਹ 'ਚ ਜਿਵੇਂ ਜ਼ਬਾਨ ਹੀ ਨਹੀਂ ਸੀ ਪਹਿਲਵਾਨੀ ਛੱਡਤੀ ਬੇਬੇ ਨਿੱਕੇ ਜਿਹੇ ਕੇਸਰ ਦਾ ਹੱਥ ਫੜ ਕੇ ਘਰ ਅੰਦਰ ਵੜੀ ਰਹਿੰਦੀ ਸਾਲ ਲੰਘ ਗਿਆ ਬਾਪੂ ਨੇ ਬੇਬੇ ਅਤੇ ਕੇਸਰ ਨੂੰ ਕੋਲ ਬਿਠਾਇਆ ਕਿਹਾ ਮੈਂ ਸੋਚ ਰਿਹਾ ਇੱਕ ਵਾਰੀ ਬੀਕਾਨੇਰ ਜਾ ਆਵਾਂ ਸੁਣਿਆ ਉੱਥੇ ਸਸਤੀਆਂ ਜ਼ਮੀਨਾਂ ਨੇ ਉੱਥੋਂ ਇੱਥੋਂ 12 ਕਿੱਲੇ ਵੇਚ ਕੇ ਇੱਕ ਮਰਬਾ ਖਰੀਦ ਲਵਾਂਗਾ ਮੇਰਾ ਹੁਣ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਦੂਸਰੇ ਦਿਨ ਬਾਪੂ ਚਲਾ ਗਿਆ ਅਤੇ ਅੱਜ ਤੱਕ ਨਹੀਂ ਮੁੜਿਆ ਦਰਵਾਜ਼ੇ ਵੱਲ ਵੇਖਦਿਆਂ ਬੇਬੇ ਦੀਆਂ ਅੱਖਾਂ ਬੁੱਢੀਆਂ ਹੋ ਗਈਆਂ ਇੱਕ ਚਿੱਠੀ ਆਈ ਸੀ ਬਾਪੂ ਦੀ ਕਿਸੇ ਸਰਾਂ ਦਾ ਸਰਨਾਵਾ ਸੀ ਲੋਕ ਗੱਲਾਂ ਬਣਾ ਰਹੇ ਸਨ ਉਹਨੇ ਦੂਜਾ ਵਿਆਹ ਕਰਵਾ ਲਿਆ ਕੋਈ ਆਖਦਾ ਉਸਨੂੰ ਕਿਸੇ ਮਾਰਤਾ ਜਿੰਨੇ ਮੂੰਹ ਓਨੀਆਂ ਗੱਲਾਂ ਸੋਚਦਿਆਂ ਸੋਚਦਿਆਂ ਕੇਸਰ ਨੂੰ ਘਟਨਾ ਯਾਦ ਆ ਗਈ ਉਸਨੇ ਪਤਾ ਨਹੀਂ ਕਦੋਂ ਕਿਸੇ ਕੋਲ ਸੁਣੀ ਸੀ ਸ਼ਾਇਦ ਹਵੇਲੀ ਜਾਂਦਿਆਂ ਆਪਣੀ ਸੱਥ 'ਚੋਂ ਪਰ ਉਸ ਘਟਨਾ ਦਾ ਦ੍ਰਿਸ਼ ਉਸ ਦੀ ਮਿੱਟੀ ਵਿੱਚ ਅੱਜ ਤੱਕ ਘੁੰਮ ਰਿਹਾ ਸੀ ਦੋ ਦੇਸ਼ਾਂ ਦੀ ਲੜਾਈ ਲੱਗੀ ਧੂੰਆਂਤਾਰ ਬੰਬਾਰੀ ਹੋਈ ਇੱਕ ਮੋਰਚੇ 'ਤੇ ਬੰਬ ਡਿੱਗਦਾ ਨਾਲ ਵਾਲੇ ਬੈਠਾ ਫੌਜੀ ਆਪਣੇ ਕਮਾਂਡਰ ਨੂੰ ਕਹਿੰਦਾ ਜਿਸ ਮੋਰਚੇ ਬੰਬ ਡਿੱਗਿਆ ਉਸ ਵਿੱਚ ਮੇਰਾ ਭਰਾਵਾਂ ਵਰਗਾ ਦੋਸਤ ਲੜ ਰਿਹਾ ਸੀ ਮੈਂ ਜਾਣਾ ਚਾਹੁੰਦਾ ਪਤਾ ਨਹੀਂ ਕਿਉਂ ਕਿਸ ਹਾਲ 'ਚ ਹੋਵੇਗਾ ਕਮਾਂਡਰ ਕਹਿੰਦਾ ਤੂੰ ਜਾ ਕੇ ਕੀ ਕਰੇਗਾ ਉੱਥੇ ਤਾਂ ਸਾਰਾ ਕੁਛ ਮਰ ਮੁੱਕ ਗਿਆ ਪਰ ਫੌਜੀ ਵਾਰ ਵਾਰ ਜ਼ਿੱਦ ਕਰਦਾ ਕਮਾਂਡਰ ਉਸਨੂੰ ਇਜਾਜ਼ਤ ਦਿੰਦਾ ਫੌਜੀ ਮੋਰਚੇ ਜਾ ਕੇ ਵੇਖਦਾ ਉਸ ਦਾ ਦੋਸਤ ਜ਼ਖਮੀ ਹਾਲਤ ਵਿੱਚ ਨਿਡਾਲ ਪਿਆ ਏ ਦੋਸਤ ਹੱਥ ਉੱਪਰ ਕਰਦਾ ਬਾਂਹ ਫੜ ਕਹਿਣ ਲੱਗਾ ਮੈਨੂੰ ਪੂਰਾ ਯਕੀਨ ਸੀ ਤੂੰ ਆਵੇਂਗਾ ਕਹਿ ਕੇ ਜਾਣ ਦੇ ਦਿੱਤੀ ਪ੍ਰਾਣ ਤਿਆਗ ਦਿੱਤੇ ਅੱਜ ਕੇਸਰ ਨੂੰ ਲੱਗਾ ਕਿ ਉਹ ਬਾਂਹ ਜਿਵੇਂ ਉਸਦੇ ਬਾਪੂ ਦੀ ਹੋਵੇ ਬਾਂਹ ਉਸਦੀ ਬਾਂਹ ਫੜ ਕੇ ਕਹਿ ਰਹੀ ਹੋਵੇ ਕੇਸਰਾ ਮੈਨੂੰ ਪੂਰੀ ਉਮੀਦ ਸੀ ਤੂੰ ਆਵੇਂਗਾ ਜ਼ਰੂਰ ਅਤੇ ਅੱਜ ਫਿਰ ਲੱਗਾ ਕੇਸਰ ਨੂੰ ਕਿ ਉਸਦੀ ਸੌਣ ਦੀ ਨਹੀਂ ਉਸਦੇ ਜਾਗਣ ਦੀ ਰਾਤ ਸੀ।

ਗੱਲਬਾਤ ਤੁਸੀਂ ਸੁਣ ਰਹੇ ਹੋ ਨਾਲ ਇੱਕ ਬਿਲਕੁਲ ਵੱਖਰੀ ਕਿਸਮ ਦਾ ਗੀਤ ਵੀ ਸੁਣਾਉਣ ਲੱਗਾ ਗੀਤ ਮਾਡਰਨ ਹੈ ਇਸ ਕਰਕੇ ਸੁਣਾਉਣਾ ਜ਼ਰੂਰੀ ਸੀ ਗੀਤ ਦਾ ਨਾਂ ਹੈ ਉਮੀਦ ਅਤੇ ਉਮੀਦ ਕਿਸ ਦੀ ਹੈ ਬਿਲਕੁਲ ਨਵੇਂ ਅੰਦਾਜ਼ ਵਿੱਚ ਪਿਆਰ ਮੁਹੱਬਤ ਹੈ ਗੀਤ ਅਤੇ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵੱਲ ਵੱਧ

ਉਮੀਦ ਰੱਖਣਾ ਉਮੀਦ ਨਾ ਰੱਖਣਾ ਉਮੀਦ ਰੱਖ ਕੇ ਕਿਸੇ ਤੋਂ ਆਸ ਕਰਨੀ ਇਹਦੇ ਦੁਆਲੇ ਹੀ ਸਾਡੀ ਜ਼ਿੰਦਗੀ ਸ਼ਾਇਦ ਘੁੰਮ ਰਹੀ ਹੈ ਅਤੇ ਬੋਹੀਮਿਆਂ ਦਾ ਗੀਤ ਅੰਦਾਜ਼ ਦੇ ਵਿੱਚ ਟੁੱਟਾ ਦਿਲ ਗਿਲਾ ਸ਼ਿਕਵਾ ਅਤੇ ਫਿਰ ਉਸ ਮੁਹੱਬਤ ਦਾ ਜ਼ਿਕਰ ਅਸੀਂ ਅਜੀਬ ਵਰਤਾਰਿਆਂ ਵਿੱਚ ਵੱਜੇ ਹੋਏ ਹਾਂ ਪ੍ਰੋਗਰਾਮ ਦਾ ਤੀਜਾ ਸੈਗਮੈਂਟ ਆਲੇ ਦੁਆਲੇ ਦੀਆਂ ਖਬਰਾਂ 'ਤੇ ਅਸੀਂ ਅੱਜ ਕੱਲ੍ਹ ਬਹੁਤੀ ਪੰਛੀ ਝਾਟ ਨਹੀਂ ਮਾਰ ਸਕੇ ਦੋ ਕਾਲਰ ਸਾਡੇ ਨਾਲ ਜੁੜੇ ਸਨ ਸਾਡੀ ਦਿਸ਼ਾ ਨਿਰਦੇਸ਼ ਦੇ ਵਿੱਚ ਜੋ ਗੱਲਾਂ ਆ ਰਹੀਆਂ ਸਨ ਉਹ ਗੱਲ ਅਸੀਂ ਅਕਸਰ ਕਰਦੇ ਹਾਂ ਪਲੈਂਟੀ ਵੈਲੀ ਐਫ ਐਮ ਦਾ ਕਾਰਜ ਪ੍ਰਣਾਲੀ ਬਦਲ ਰਹੀ ਆ ਅਤੇ ਜਿਵੇਂ ਤੁਸੀਂ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਮੈਨੂੰ ਸਟੂਡੀਓ ਲਾਈਨ ਦੇ ਵਿੱਚ ਚੱਲਦੇ ਪ੍ਰੋਗਰਾਮ 'ਚ ਸੁਨੇਹਾ ਲਾ ਸਕਦੇ ਹਾਂ ਪ੍ਰੋਗਰਾਮ ਨੂੰ ਸੁਣਨ ਦੇ ਲਈ ਇੱਥੋਂ ਦੀ ਵੈਬਸਾਈਟ pvfm.org.au 'ਤੇ ਜਾ ਕੇ ਮੇਰੇ ਫੇਸਬੁੱਕ ਪੇਜ 'ਤੇ ਜਾ ਕੇ ਤੁਸੀਂ ਉਹਦੇ ਨਾਲ ਸਾਂਝ ਪਾ ਸਕਦੇ ਹਾਂ 0 4 62 78 86 6 ਪ੍ਰੋਗਰਾਮ 'ਤੇ ਤੁਸੀਂ ਮੈਂ ਸੁਨੇਹਾ ਲਾ ਕੇ ਮੇਰੇ ਨਾਲ ਗੱਲਬਾਤ ਵੀ ਕਰ ਸਕਦੇ ਹਾਂ ਬਹੁਤ ਸਾਰਾ ਪ੍ਰੋਗਰਾਮ ਅਸੀਂ ਜਦੋਂ ਦੁਨੀਆ ਦੀ ਰੰਗਤ ਵੇਖਦੇ ਹਾਂ ਉਹਦੇ ਵਿੱਚ ਆ ਕੇ ਸਾਡੇ ਗੀਤ ਸੰਗੀਤ ਖਿਆਲ ਬੋਲ ਬਦਲ ਜਾਂਦੇ ਨੇ ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ ਸਾਡੀ ਇੱਕ ਨਵੀਂ ਸਾਂਝ ਇੱਕ ਸਾਡੇ ਗਰੁੱਪ ਸੌਂਗ ਇਕੱਠ ਸਮੂਹ ਬਣਾ ਕੇ ਗਾਣੇ ਗਾਉਣ ਦਾ ਬੜਾ ਰਿਵਾਜ਼ ਚੱਲਿਆ ਆ ਆਮ ਤੌਰ 'ਤੇ ਸਾਡੀ ਮਸ਼ਹੂਰੀ ਸੋਸ਼ਲ ਮੀਡੀਆ 'ਤੇ ਹੁੰਦੀ ਹੈ ਕੋਈ ਕਿਤੇ ਤੁਰਿਆ ਜਾਂਦਾ ਗੀਤ ਸਾਡੀ ਅੱਖੀ ਪੈਂਦਾ ਆ ਅਤੇ ਫਿਰ ਸਾਨੂੰ ਜੀ ਕਰਦਾ ਉਸ ਗੀਤ ਨੂੰ ਲੱਭ ਕੇ ਮੈਂ ਤੁਹਾਡੇ ਤੱਕ ਲੈ ਕੇ ਆਵਾਂ ਬਲੈਂਡਿੰਗ ਸੌਂਗ ਦੇ ਵਿੱਚ ਵੀ ਬਹੁਤ ਸਾਰੇ ਗੀਤ ਅੱਜ ਕੱਲ੍ਹ ਮਿਕਸ ਹੋ ਕੇ ਨਜ਼ਰ ਆਏ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਇੱਕ ਗੀਤ ਨਜ਼ਰ ਆਇਆ ਜਿਹਦੇ ਵਿੱਚ ਦੁਬਈ ਔਰ ਅਰਬ ਦੇ ਵਿੱਚ ਬੈਠੇ ਲੋਕਾਂ ਨੇ ਪੰਜਾਬੀ ਅਤੇ ਅਰਬੀ ਜ਼ੁਬਾਨ ਦੇ ਵਿੱਚ ਰਲ ਕੇ ਇੱਕ ਸਾਂਝਾ ਗੀਤ ਜਿਹੜਾ ਪੇਸ਼ ਕੀਤਾ ਸਾਡਾ ਸਮਾਜ ਬਣਦਾ ਟੁੱਟਦਾ ਨਜ਼ਰ ਆ ਰਿਹਾ ਨਵੀਂ ਤਰ੍ਹਾਂ ਦਾ ਸੰਗੀਤ ਕਲਾ ਔਰ ਸਾਹਿਤ ਦੇ ਜਿਹੜੇ ਤਜ਼ਰਬੇ ਆ ਆਉਂਦੇ ਨਜ਼ਰ ਆ ਰਹੇ ਆ ਅਤੇ ਉਹਨਾਂ ਤਜ਼ਰਬਿਆਂ ਦੇ ਵਿੱਚ ਅਸੀਂ ਅਕਸਰ ਵੇਖਦੇ ਹਾਂ ਕਿ ਸਾਨੂੰ ਕਈ ਵਾਰੀ ਸੋਸ਼ਲ ਮੀਡੀਆ 'ਤੇ ਇਹੋ ਜਿਹੀਆਂ ਚੀਜ਼ਾਂ ਵੀ ਵੇਖਣ ਨੂੰ ਮਿਲ ਜਾਂਦੀਆਂ ਜਿਹੜੀਆਂ ਕਈ ਵਾਰੀ ਬੜੀਆਂ ਹੈਰਾਨਕੁਨ ਅਤੇ ਕਈ ਵਾਰੀ ਲੱਗਦਾ ਕਿ ਇਹ ਸੱਚੀਆਂ ਨਾ ਹੋਣ ਅੱਜ ਕੱਲ੍ਹ ਦੂਜਾ ਵਰਤਾਰਾ ਜਿਹਦੇ ਉੱਤੇ ਕਿ ਅਸੀਂ ਖੁੱਲ੍ਹ ਕੇ ਬੈਠ ਕੇ ਗੱਲ ਕਰਾਂਗੇ ਸਾਡਾ ਜਿਹੜਾ ਮਲਗੋਬਾ ਬਣਦਾ ਜਾ ਰਿਹਾ ਉਹਦੇ ਵਿੱਚ ਜਿਹੜੀ ਬਨਾਉਟੀ ਬੁੱਧੀ ਆ ਆਰਟੀਫਿਸ਼ਲ ਇੰਟੈਲੀਜੈਂਸ ਆ ਇਹਦਾ ਬਹੁਤ ਵੱਡਾ ਰੋਲ ਆ ਅਸੀਂ ਇਸ ਬਨਾਉਟੀ ਬੁੱਧੀ ਦੇ ਰਾਹੀਂ ਕੀ ਕੁਛ ਕਲਾਕ੍ਰਿਤੀਆਂ ਬਣਾ ਸਕਦੇ ਹਾਂ ਤੁਰੇ ਫਿਰਦੇ ਵਧੀਆ ਰੰਗਤ ਬਣਾ ਸਕਦੇ ਹਾਂ ਵੀਡੀਓ ਬਣਾ ਸਕਦੇ ਹਾਂ ਫਿਲਮਾਂ ਬਣਾ ਸਕਦੇ ਹਾਂ ਨਵੇਂ ਨਵੇਂ ਪ੍ਰੋਗਰਾਮ ਆ ਰਹੇ ਨੇ ਨਵੇਂ ਨਵੇਂ ਯੰਗਸਟਰ ਨਵੇਂ ਢੰਗ ਤਰੀਕੇ ਵਰਤ ਕੇ ਪੈਸੇ ਕਮਾ ਰਹੇ ਨੇ ਅਤੇ ਇਹਦੇ ਬਾਰੇ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਅਸੀਂ ਆਉਂਦੇ ਪ੍ਰੋਗਰਾਮ 'ਚ ਕਰਦੇ ਰਵਾਂਗੇ ਤੁਹਾਡੇ ਮਨ ਦੇ ਵਿੱਚ ਕੋਈ ਐਸਾ ਬੈਂਡ ਐਸਾ ਗੱਲਬਾਤ ਐਸਾ ਗੀਤ ਸੰਗੀਤ ਜਿਹੜਾ ਬਿਲਕੁਲ ਨਵਾਂ ਹੋਵੇ ਜਿਹੜਾ ਬਲੈਂਡਿੰਗ ਫਾਰਮ ਵਿੱਚ ਆਉਂਦਾ ਹੋਵੇ ਜਿਹੜਾ ਮਿਕਸ ਹੋ ਕੇ ਨਵਾਂ ਰੰਗ ਰੂਪ ਬਣਾ ਰਿਹਾ ਹੋਵੇ ਤੁਸੀਂ ਉਹਦੀ ਸਾਂਝ ਸਾਡੇ ਨਾਲ ਪਾ ਸਕਦੇ ਹਾਂ ਇਹ ਸਾਂਝ ਪਾ ਕੇ ਅਸੀਂ ਅੱਗੇ ਵੱਖ ਵੱਖ ਕਿਸਮ ਦੇ ਨਵੇਂ ਪ੍ਰੋਗਰਾਮ ਨਵੇਂ ਅਕੀਦੇ ਆਏ ਨੇ ਸਾਰੀਆਂ ਖਬਰਾਂ ਅਸੀਂ ਤੁਹਾਡੇ ਮੂਹਰੇ ਰੱਖਣ ਦੀ ਕੋਸ਼ਿਸ਼ ਕਰਾਂਗੇ ਪੁਰਾਣੇ ਜ਼ਮਾਨੇ ਦਾ ਗੀਤ ਹੈ ਪੁਰਾਣਾ ਜ਼ਮਾਨਾ ਜਦੋਂ ਮੈਂ ਕਹਿੰਦਾ ਬਹੁਤ ਪੁਰਾਣਾ ਜ਼ਮਾਨਾ ਵੀ ਨਹੀਂ ਪਰ ਗੀਤ ਦੇ ਬੋਲ ਜਿਹੜੇ ਸੋਸ਼ਲ ਮੀਡੀਆ 'ਤੇ ਰਹੇ ਅਤੇ ਫਿਰ ਉਹਨਾਂ ਨੇ ਇੱਕ ਬੈਂਡ ਬਣਾ ਕੇ ਉਸਨੂੰ ਪੂਰਾ ਸੰਗੀਤ ਦੇ ਕੇ ਸਾਡੇ ਤੁਹਾਡੇ ਲਈ ਸਾਡਾ ਜਿਹੜਾ ਪ੍ਰੋਗਰਾਮ ਸੁਣਾਉਣ ਦਾ ਪ੍ਰੋਗਰਾਮ ਹੈ ਉਹ ਸੌਖਾ ਕਰ ਦਿੱਤਾ ਅਤੇ ਉਸ ਸੌਖ ਦੇ ਵਿੱਚ ਫਿਰ ਅਸੀਂ ਇਹ ਜਿਹੜਾ ਗੀਤ ਹੈ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ 88.6 ਤੁਹਾਡਾ ਆਪਣਾ ਲੋਕਲ ਰੇਡੀਓ ਸਟੇਸ਼ਨ ਪਲੈਂਟੀ ਵੈਲੀ ਐਫ ਐਮ

ਤੁਸੀਂ ਸੁਣ ਰਹੇ ਹੋ 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ ਮੈਂ ਹਾਂ ਬਿੱਕੀ ਸਿੰਘ ਪ੍ਰੋਗਰਾਮ ਦਾ ਆਖਰੀ ਗੀਤ ਤੁਸੀਂ ਸੁਣਿਆ ਇਸ ਨਵੇਂ ਅੰਦਾਜ਼ ਦੇ ਵਿੱਚੋਂ ਗੀਤ ਤੁਸੀਂ ਸੁਣਿਆ ਉਸ ਸ਼ਾਇਰੀ ਨੂੰ ਤੁਸੀਂ ਸੁਣਿਆ ਜਿਸ ਸ਼ਾਇਰੀ ਨੂੰ ਅਸੀਂ ਅਕਸਰ ਮਿਸ ਕਰਦੇ ਹਾਂ ਉਹ ਬੋਲ ਸੁਣੇ ਉਹ ਗੀਤ ਸੁਣੇ ਬਦਲਦੀ ਦੁਨੀਆ ਦੇ ਬਦਲਦੇ ਰੰਗ ਮੇਰੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ pvfm.org.au ਤੇ ਜਾ ਕੇ 88.6 ਦਾ ਇਹ ਆਖਰੀ ਪ੍ਰੋਗਰਾਮ ਸੀ ਆਖਰੀ ਸੈਗਮੈਂਟ ਸੀ ਇਸ ਦੇ ਨਾਲ ਹੀ ਸਾਂਝ ਪਾਉਂਦੇ ਰਹੋ